ਅੱਜ ਦਿਨ ਐਤਵਾਰ 1948 ਦੇ ਜੇਠ ਮਹੀਨੇ ਦੀ 16 ਤਰੀਕ ਤੇ ਈਸਵੀ ਸਨ 2026 ਦੇ ਜੂਨ ਮਹੀਨੇ ਦੀ 7 ਤਰੀਕ ਹੈ। ਸਮਾਂ ਹੋ ਰਿਹਾ ਸਵੇਰ ਦੇ 5:58 ਤੇ 38 ਸਕਿੰਟ ਦਾ। ਅੱਜ ਦੀ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ।

ਕੀਤਾ ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਕਲਾਂ ਦੇ ਵਿਦਿਆਰਥੀਆਂ ਨਾਲ। ਸਾਢੇ 10 ਵਜੇ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ, 11 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 11:05 ਤੋਂ ਲੈ ਕੇ 12 ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਪ੍ਰੋਗਰਾਮ ਰਹੇਗਾ ਬਾਲੀਵੁੱਡ ਟ੍ਰੇਲਸ, 12 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 12:05 ਤੇ ਤੁਸੀਂ ਸੁਣ ਪਾਓਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ ਦੀ ਸਭਾ ਵਿਚ ਯਾਨੀ ਕਿ 12:10 ਤੇ ਤੁਹਾਡੇ ਨਾਲ ਹੋਣਗੇ ਕਮਲਪ੍ਰੀਤ ਕੌਰ, ਜੋ ਲੈ ਕੇ ਆਉਣਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। 12:30 ਤੇ ਪੇਸ਼ ਕੀਤਾ ਜਾਵੇਗਾ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਰਹੇਗਾ ਸਿਲਸਿਲਾ ਪੈਣਾ ਦੀ ਪਸੰਦ। 1:10 ਤੇ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, 1:15 ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਰਹੇਗਾ ਤੇ ਤੁਸੀਂ ਸੁਣੋਗੇ ਸਿਲਸਿਲਾ ਟੈਲੀਫੋਨ ਮਿਲਾਓ ਜੀ। 2 ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 2:15 ਤੇ ਤੁਸੀਂ ਸੁਣ ਪਾਓਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਰਹੇਗਾ, ਜਿਸ ਦੇ ਤਹਿਤ ਸਿਲਸਿਲਾ ਮੇਰਾ ਪਿੰਡ ਤੁਸੀਂ ਸੁਣੋਗੇ ਤੇ ਨਾਲ ਤੁਹਾਡੇ ਮੇਜ਼ਬਾਨ ਹੋਣਗੇ ਸੰਦੀਪ ਸ਼ੇਰਗਿੱਲ। ਤਿੰਨ ਵਜੇ ਤੋਂ ਲੈ ਕੇ 5 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਰਹੇਗਾ ਪ੍ਰੋਗਰਾਮ ਵਿਵਿਧਾ, 3:30 ਪ੍ਰੋਗਰਾਮ ਮਨਚਾਹੀ ਗੀਤ ਅਤੇ 4 ਪ੍ਰੋਗਰਾਮ ਉਜਾਲੇ ਉਨਕੀ ਯਾਦੋਂ ਕੇ। ਸ਼ਾਮ ਦੀ ਸਭਾ 5 ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਤੇ ਤੁਹਾਡੇ ਨਾਲ ਹੋਣਗੇ ਦੀਪਕ ਜੀ। 6:20 ਤੇ ਤੁਸੀਂ ਸੁਣ ਪਾਓਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਪ੍ਰੋਗਰਾਮ ਯੁਵਾਣੀ, 7 ਪੰਜਾਬੀ ਵਿਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:10 ਤੋਂ ਲੈ ਕੇ 7 ਤੱਕ 45 ਤੱਕ ਰਹੇਗਾ ਇੱਕ ਖਾਸ ਪ੍ਰੋਗਰਾਮ। 7:45 ਤੇ ਪ੍ਰੋਗਰਾਮ ਸ਼ਾਮ ਸੁਹਾਣੀ। 8:15 ਤੇ ਪ੍ਰੋਗਰਾਮ ਰੰਗੇ ਗਜ਼ਲ, 8:45 ਤੇ ਸਮਾਚਾਰ ਸੰਧਿਆ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 9 ਅੰਗਰੇਜ਼ੀ ਵਿਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 9:15 ਤੋਂ ਲੈ ਕੇ 11 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਹੁਣ ਪੇਸ਼ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਇਹ ਗੁਰਬਾਣੀ ਸ਼ਬਦ ਭਾਈ ਹਰਜੀਤ ਸਿੰਘ ਅਤੇ ਭਾਈ ਸ਼ਮਨਦੀਪ ਸਿੰਘ ਜੀ ਪਾਸੋਂ। ਆਓ ਹੁਣ ਸਰਵਨ ਕਰਦੇ ਹਾਂ ਅਗਲਾ ਗੁਰਬਾਣੀ ਸ਼ਬਦ ਭਾਈ ਬਲਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 7:07 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

0: ਕੁਝ ਗੱਲਾਂ ਦਾ ਧਿਆਨ ਆਪਾਂ ਰੱਖ ਸਕਦੇ ਹਾਂ, ਜਿਵੇਂ ਕਿ ਫਲ ਅਤੇ ਸਬਜ਼ੀਆਂ ਆਪਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣੀਆਂ ਚਾਹੀਦੀਆਂ ਹਨ, ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਠੀਕ ਤਰੀਕੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਖਾਣਾ ਬਣਾਉਣ ਤੋਂ ਪਹਿਲਾਂ ਅਤੇ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਣੇ ਚਾਹੀਦੇ ਨੇ। ਸੁਰੱਖਿਅਤ ਖੁਰਾਕ ਸਿਹਤਮੰਦ ਪਰਿਵਾਰ ਦੀ ਨਿਸ਼ਾਨੀ ਹੈ। ਜੂਨ ਦਾ ਮਹੀਨਾ ਚੱਲ ਰਿਹਾ, ਯਾਨੀ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਨੇ, ਬੱਚੇ ਘਰੇ ਨੇ, ਤਾਂ ਕਈ ਵਾਰ ਵੱਡੇ ਛੋਟਿਆਂ ਨੂੰ ਇਹ ਕਹਿ ਦਿੰਦੇ ਨੇ ਕਿ ਭਾਈ ਤੂੰ ਹੁਣ ਜੂਨ ਦਾ ਮਹੀਨਾ ਜਿਹੜਾ ਚੜਿਆ ਉਸ ਦੇ ਵਿੱਚ ਆਪਣੇ ਆਪ ਲਈ ਕੋਈ ਟੀਚਾ ਜ਼ਰੂਰ ਰੱਖ, ਕਿਉਂਕਿ ਜ਼ਿਆਦਾਤਰ ਜਿਹੜੀ ਆਦਤ ਇਹ ਹੁੰਦੀ ਆਪਣੀ ਇਹ ਹੋ ਜਾਂਦੀ ਹੈ ਕਿ ਛੁੱਟੀ ਦੇ ਦਿਨ ਅਸੀਂ ਲੇਟ ਉੱਠਦੇ ਹਾਂ। ਬੱਚਿਆਂ ਦੇ ਨਾਲ ਥੋੜ੍ਹਾ ਥੋੜ੍ਹਾ ਜਿਹੜਾ ਆਲਸ ਹੁੰਦਾ ਉਹ ਵੱਡਿਆਂ ਦੇ ਵਿੱਚ ਵੀ ਚੜ ਹੀ ਜਾਂਦਾ ਕਿ ਚੱਲ ਕੋਈ ਨਹੀਂ ਆਰਾਮ ਨਾਲ ਉੱਠ ਖੜਾਂਗੇ, ਬੱਚਿਆਂ ਨੇ ਕਿਹੜਾ ਸਕੂਲ ਜਾਣਾ ਜੋ ਅਸੀਂ ਉੱਠ ਕੇ ਰੋਟੀਆਂ ਬਣਾਉਣੀਆਂ ਨੇ। ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿਹੜੀ ਥੋੜ੍ਹੀ ਜਿਹੀ ਇਹ ਆਦਤ ਆਪਣੀ ਸੁਧਾਰਾਂ ਅਤੇ ਛੁੱਟੀਆਂ ਦੇ ਵਿੱਚ ਵੀ ਜਿਹੜਾ ਉਹ ਟਾਈਮ ਹੈ 5-6 ਵਜੇ ਦਾ ਉਹ ਉੱਠਾਂ। ਤਾਂ ਕੱਲ੍ਹ ਮੇਰੀ ਦੋਸਤ ਨੇ ਮੈਨੂੰ ਪੁੱਛਿਆ ਕਿ ਜਿਹੜਾ ਮੈਂ ਸਵੇਰੇ ਇੰਨੀ ਜਲਦੀ ਉੱਠਦੀ ਹਾਂ 5 ਵਜੇ, ਉਹਦੇ ਉਸ ਉੱਠਣ ਨਾਲ ਕੀ ਫਾਇਦਾ ਹੋਇਆ। ਤਾਂ ਫਿਰ ਮੈਂ ਦੋਸਤ ਪਤਾ ਉਹਨੂੰ ਕੀ ਕਿਹਾ, ਮੈਂ ਉਹਨੂੰ ਕਿਹਾ ਕਿ ਫਾਇਦਾ ਤਾਂ ਪਤਾ ਨਹੀਂ ਕੀ ਹੋਇਆ, ਪਰ ਮੈਨੂੰ ਹੁਣ ਇੱਕ ਚੀਜ਼ ਪਤਾ ਲੱਗ ਗਈ ਹੈ, ਉਹ ਇਹ ਕਿ ਮੇਰੀ ਨੀਂਦ ਪੂਰੀ ਕਿਉਂ ਨਹੀਂ ਹੁੰਦੀ। ਦੋਸਤੋ, ਪੇਸ਼ ਹੈ ਸਿਲਸਿਲਾ ਪੈਗਾਮ, ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਸਾਰਾ ਪਰਿਵਾਰ ਇਹਨਾਂ ਦਾ ਬੁਰਜ ਹਨੁਮਾਨਗੜ੍ਹ ਤੋਂ ਇਸ ਪੈਗਾਮ ਨੂੰ ਭੇਜ ਰਿਹਾ ਜੀ। ਲਿਖਦੇ ਹੈ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਸਭ ਤੇ ਮਿਹਰ ਕਰੇ। ਪ੍ਰਮਾਤਮਾ ਅੱਗੇ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਹਰ ਇੱਕ ਤੇ ਮਿਹਰ ਕਰਨ, ਕਿਸੇ ਨਾਲ ਵੀ ਕੁਝ ਵੀ ਕਦੇ ਵੀ ਗਲਤ ਨਾ ਹੋਵੇ। ਤੇ ਨਾਲ ਹੀ ਇੱਕ ਹੋਰ ਇਹਨਾਂ ਨੇ ਸੁਨੇਹਾ ਭੇਜਿਆ, ਇੱਕ ਹੋਰ ਪੈਗਾਮ ਭੇਜਿਆ। ਕਹਿੰਦੇ ਹੈ, ਪੈਰਾਂ ਦੇ ਵਿੱਚ ਜੰਨਤ ਜਿਸ ਦੇ ਸਿਰ ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ, ਮੁੱਖ ਤੇ ਰਹਿਣ ਦੁਆਵਾਂ, ਗੋਦੀ ਦੇ ਵਿੱਚ ਮਮਤਾ ਵਸਦੀ, ਜਿੰਨਾ ਕਰਕੇ ਦੁਨੀਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ, ਉਹ ਰਹਿਣ ਸਲਾਮਤ ਮਾਵਾਂ। ਵਾਹ ਜੀ ਵਾਹ, ਬਹੁਤ ਖੂਬ, ਬੜੀਆਂ ਸੋਹਣੀਆਂ ਦੁਆਵਾਂ ਇਸ ਪੈਗਾਮ ਦੇ ਵਿੱਚ ਤੁਸੀਂ ਲਿਖ ਭੇਜੀਆਂ ਜੀ। ਮਾਵਾਂ ਹਮੇਸ਼ਾ ਸਲਾਮਤ ਰਹਿਣ, ਕਦੇ ਵੀ ਕਿਸੇ ਦੀ ਵੀ ਮਾਂ ਕਿਸੇ ਨਾਲੋਂ ਨਾ ਵਿਛੜੇ, ਹਮੇਸ਼ਾ ਮਾਵਾਂ ਦੀ ਉਮਰ ਹੈ ਤੇ ਸਿਹਤ ਹੈ ਜਿਹੜੀ, ਤੰਦਰੁਸਤ ਰਹੇ। ਬਹੁਤ ਸੋਹਣਾ ਮੈਸੇਜ ਤੁਸੀਂ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ।

0: ਦੋਸਤੋ, ਇਸ ਸੰਗੀਤਕ ਵਕਫੇ ਤੋਂ ਬਾਅਦ ਮੈਂ ਗੁਰਦੀਪ ਗਿੱਲ ਫਿਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਪੈਗਾਮ ਲੈ ਕੇ। ਇਸ ਪੈਗਾਮ ਦੇ ਵਿੱਚ ਖੂਬਸੂਰਤ ਪੈਗਾਮ ਸਾਡੇ ਕੋਲ ਆ ਰਹੇ ਹੈ ਜੀ ਵਟਸਐਪ ਦੇ ਰਾਹੀਂ। ਤੇ ਪਿੰਡ ਬਹਿਮਨ ਦੀਵਾਨਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਦੀਪੀ, ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ ਬੇਦੀ ਵੀ ਸਾਨੂੰ ਇੱਕ ਪੈਗਾਮ ਸਾਡੇ ਨਾਲ ਸਾਂਝਾ ਕਰ ਰਹੇ ਨੇ। ਕੁਝ ਭੁੱਲਿਆ ਨੇ, ਪਿੰਡ ਵੀ ਚੇਤੇ, ਸ਼ਹਿਰ ਵੀ ਚੇਤੇ, ਛੱਡ ਕੇ ਜਾਂਦੀ ਦੇ ਪੈਰ ਵੀ ਚੇਤੇ, ਤੇਰੇ ਲਈ ਮੰਗੀ ਦੁਆ ਖੈਰ ਵੀ ਚੇਤੇ, ਕੱਟੀ ਕੱਠਿਆਂ ਨੇ ਜਿਹੜੀ ਉਹ ਦੁਪਹਿਰ ਵੀ ਚੇਤੇ, ਜਿੱਥੇ ਆਖਰੀ ਵਾਰ ਮਿਲੇ ਸੀ ਉਹ ਕੱਚੀ ਸੁੱਕੀ ਨਹਿਰ ਵੀ ਚੇਤੇ, ਪਲ ਵੀ ਚੇਤੇ, ਪੈਰ ਵੀ ਚੇਤੇ, ਵਿਛੜਨ ਵਾਲੀ ਲਹਿਰ ਵੀ ਚੇਤੇ। ਵਾਹ ਜੀ ਵਾਹ, ਬਹੁਤ ਖੂਬ, ਬਹੁਤ ਖੂਬਸੂਰਤ ਪੈਗਾਮ ਸਾਡੇ ਨਾਲ ਸਾਂਝਾ ਕੀਤਾ ਜੀ, ਬਹੁਤ ਖੂਬ। ਤੇ ਅਗਲਾ ਪੈਗਾਮ ਦੋਸਤੋ ਸਾਡੇ ਕੋਲ ਆਇਆ ਮੁਹੱਲਾ ਆਨੰਦ ਵਿਹਾਰ ਨੇੜੇ ਹੋਲੀ ਏਂਜਲ ਸਕੂਲ ਵਾਰਡ ਨੰਬਰ 1 ਤੋਂ ਜਸਵਿੰਦਰ ਕੌਰ ਪ੍ਰਧਾਨ, ਹਰਮਿੰਦਰ ਸਿੰਘ, ਬਲਵਿੰਦਰ ਕੌਰ ਸਾਡੇ ਨਾਲ ਇਹ ਪੈਗਾਮ ਸਾਂਝਾ ਕਰ ਰਹੇ ਨੇ। ਕਹਿੰਦੇ, ਇੱਕ ਸ਼ਾਇਰੀ ਲਿਖੀ ਹੈ ਤੇਰੇ ਲਈ, ਇੱਕ ਸ਼ਾਇਰੀ ਲਿਖੀ ਹੈ ਤੇਰੇ ਲਈ, ਇਜਾਜ਼ਤ ਹੋਵੇ ਤਾਂ ਸੁਣਾ ਦੇਵਾਂ, ਦਿਲ ਦਾ ਹਾਲ ਸੁਣਾ ਕੇ ਤੈਨੂੰ ਦਿਲ ਤੋਂ ਦੱਸ ਰਵਾ ਦੇਵਾਂ, ਕਿੱਦਾਂ ਦਾ ਚੁੱਪ ਚਪੀਤੇ ਹੈ ਇਹ ਰਿਸ਼ਤੇ ਨੂੰ, ਇੱਕ ਨਾਂ ਦੇਵਾਂ, ਇੱਕ ਨਾਂ ਦੇਵਾਂ। ਵਾਹ ਜੀ ਵਾਹ, ਬਹੁਤ ਖੂਬ। ਸਾਡੇ ਕੋਲ ਪੈਗਾਮ ਆਇਆ ਮੁਹੱਲਾ ਹਰਨਾਮਪੁਰਾ ਕੋਟਕਪੁਰਾ ਤੋਂ ਹਰਪਾਲ ਸਿੰਘ ਗਿੱਲ, ਅਮਨਜੋਤ ਗਿੱਲ ਤੇ ਨਾਲ ਹੀ ਇਹਨਾਂ ਦੇ ਹਰ ਵਾਰੀ ਹੋਰ ਵੀ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਆ, ਤੇ ਉਹਨਾਂ ਨੇ ਵੀ ਆਪਣੇ ਨਾਮ ਲਿਖ ਕੇ ਭੇਜੇ ਆ। ਪੰਛੀ, ਮਿੱਠੂ ਤੋਤਾ, ਬੰਸੋ ਤੋਤੀ, ਬੰਤਾ ਤਾਰਾ, ਸ਼ਿੰਗਾਰਾ ਤੇ ਜੈਕੀ ਚੈਨ ਲਿਖਦੇ ਆ। ਕਹਿੰਦੇ,
1: ਇਸ਼ਕ ਇਸ਼ਕ ਹੁੰਦਾ, ਧੁਖਦਾ ਰਹਿੰਦਾ ਰਾਖ ਨੀ ਹੁੰਦਾ, ਕਿੰਜ ਆਖਾਂ ਕੇ ਆਖ ਨੀ ਹੁੰਦਾ, ਉਹਨੇ ਹਾਸੇ ਦੇ ਵਿੱਚ ਗੱਲ ਟਾਲ ਦੇਣੀ ਹੈ, ਉਹ ਕੀ ਜਾਣੇ ਇਸ਼ਕ

0: ਹੁੰਦਾ, ਮਜ਼ਾਕ ਨਹੀਂ ਹੁੰਦਾ। ਵਾਹ ਜੀ ਵਾਹ, ਬਿਲਕੁਲ ਸਹੀ ਕਿਹਾ ਜੀ, ਬਹੁਤ ਹੀ ਖੂਬ।
1: ਅਗਲਾ ਪੈਗਾਮ ਬਲਦੇਵ ਰਾਜ ਸ਼ਰਮਾ, ਚੇਤਾ ਸਿੱਧੂ, ਰਾਮਾ ਪੰਡਿਤ, ਸੰਗਤ ਰੋਡ, ਤਲਵੰਡੀ ਸਾਬੋ ਤੋਂ ਲਿਖਦੇ ਆ। ਕਹਿੰਦੇ,
0: ਦੂਰ ਹੋਏ ਵੀ ਤਾਂ ਹੋਇਆ ਨਹੀਂ ਜਾਣਾ, ਲੜ ਪਏ ਵੀ ਤਾਂ ਕੱਲੇ ਰਿਹਾ ਨਹੀਂ ਜਾਣਾ, ਖੁਆਬ ਨਿੱਤ ਤੇਰੇ ਆਉਂਦੇ ਰਹਿੰਦੇ, ਚੁੱਪ ਹੋਏ ਵੀ ਤਾਂ ਰਿਹਾ ਨਹੀਂ ਜਾਣਾ, ਤੇਰਾ ਸਾਥ ਚਾਹੀਦਾ ਹੈ ਮੈਨੂੰ, ਕੱਲਿਆਂ ਮੈਥੋਂ ਸਹਿਆ ਨਹੀਂ ਜਾਣਾ, ਕੱਲਿਆਂ ਮੈਥੋਂ ਸਹਿਆ ਨਹੀਂ ਜਾਣਾ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਪੈਗਾਮ ਸਾਡੇ ਸਰੋਤਿਆਂ ਨੇ ਸਾਡੇ ਨਾਲ ਸਾਂਝੇ ਕੀਤੇ ਆ ਜੀ, ਬਹੁਤ ਬਹੁਤ ਸ਼ੁਕਰੀਆ।

ਦੋਸਤੋ, ਇਸ ਸੰਗੀਤਕ ਵਕਫੇ ਤੋਂ ਬਾਅਦ ਮੈਂ ਗੁਰਦੀਪ ਗਿੱਲ ਫਿਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਪੈਗਾਮ ਲੈ ਕੇ, ਤੇ ਅਗਲਾ ਪੈਗਾਮ ਦੋਸਤੋ ਸਾਡੇ ਨਾਲ ਸਾਂਝਾ ਕੀਤਾ ਜੀ ਰਾਜਵਿੰਦਰ ਸਿੱਧੂ, ਨਿਰਮਲ ਸਿੱਧੂ, ਪ੍ਰਭਜੋਤ ਗੋਗੀ ਸਿੱਧੂ ਪਿੰਡ ਸੇਮਾ ਤੋਂ ਇਸ ਪੈਗਾਮ ਨੂੰ ਭੇਜ ਰਹੇ ਆ ਜੀ। ਸਭ ਤੋਂ ਪਹਿਲਾਂ ਕਹਿੰਦੇ ਰੇਡੀਓ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਜੀ ਤੁਹਾਨੂੰ ਬਹੁਤ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਲਿਖਦੇ ਨੇ ਕਹਿੰਦੇ ਨਸ਼ੇੜੀ ਪਿਓ ਨਾਲੋਂ ਅੰਧ ਵਿਸ਼ਵਾਸੀ ਮਾਂ ਮਾੜੀ, ਜਿਹੜੀ ਮਹਿਫਲ ਵਿੱਚ ਨਸ਼ਿਆਂ ਦੀ ਗੱਲ ਚੱਲੇ ਉਹ ਬੱਚਿਆਂ ਦੇ ਬੈਠਣ ਲਈ ਥਾਂ ਮਾੜੀ। ਕਲਮ ਜੇ ਲੋਕੋ ਝੂਠ ਲਿਖੇ ਤਾਂ ਕਹਿੰਦੇ ਕਲਮ ਵਿਕ ਗਈ, ਤਲਵੰਡੀ ਸਾਬੋ ਵਾਲਿਆ ਕਲਮ ਜੇ ਸੱਚ ਲਿਖੇ ਤਾਂ ਉਹ ਮਾੜੀ। ਜਦੋਂ ਅਸੀਂ ਸੱਚ ਬੋਲਦੇ ਹਾਂ ਤਾਂ ਲੋਕਾਂ ਨੂੰ ਬੜੇ ਭੈੜੇ ਲੱਗਦੇ ਆ ਨਾ, ਤਾਂ ਸੱਚ ਚਲੋ ਛੱਡਣਾ ਨਹੀਂ ਚਾਹੀਦਾ ਕਦੇ ਵੀ, ਅਗਰ ਕਿਸੇ ਨੂੰ ਚੰਗਾ ਲੱਗਦਾ ਲੱਗੇ, ਪਰ ਦਿਨ ਪੈ ਕੇ ਸਮਾਂ ਟੱਪ ਕੇ ਜ਼ਰੂਰ ਤੁਹਾਡੀ ਜਿਹੜੀ ਗੱਲ ਅਗਲੇ ਨੂੰ ਸਮਝ

ਆਉਗੀ ਤੇ ਸੱਚੀ ਗੱਲ ਨੇ ਹਮੇਸ਼ਾ ਸਾਹਮਣੇ ਆ ਹੀ ਜਾਣਾ ਹੁੰਦਾ। ਸੋ ਹਮੇਸ਼ਾ ਸੱਚ ਬੋਲੋ ਤੇ ਕਦੇ ਕਿਸੇ ਦਾ ਦਿਲ ਨਾ ਦਿਖਾਓ। ਬਹੁਤ ਖੂਬ ਜੀ, ਬਹੁਤ ਸ਼ੁਕਰੀਆ ਇਸ ਪੈਗਾਮ ਦੇ ਲਈ। ਤੇ ਅਗਲਾ ਪੈਗਾਮ ਦੋਸਤੋ ਸਾਡੇ ਕੋਲ ਆਇਆ ਜੀ ਜੱਗਾ ਸਿੰਘ ਰਾਮਾ ਮੰਡੀ ਤੋਂ। ਪੁੱਤਰੇ ਤਨਵੀਰ, ਗੁਰਵੀਰ ਤੇ ਜਸਨੂਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ ਤੇ ਕਹਿੰਦੇ ਨੇ ਕਬੂਲ ਕਰਿਓ। ਜੀ ਬਿਲਕੁਲ ਜੀ, ਸਾਨੂੰ ਦਿਲੋਂ ਕਬੂਲ ਹੈ ਤੁਹਾਡੀ ਸਤਿ ਸ੍ਰੀ ਅਕਾਲ। ਤੇ ਇਹਨਾਂ ਨੇ ਦੋ ਪੈਗਾਮ ਭੇਜੇ ਆ ਤੇ ਦੋਵੇਂ ਹੀ ਅਸੀਂ ਸ਼ਾਮਿਲ ਕਰ ਲੈਣੇ ਆ। ਪਹਿਲਾਂ ਇਹਨਾਂ ਨੇ ਪੈਗਾਮ ਲਿਖਿਆ, ਕਹਿੰਦੇ ਜੰਗ ਵਿੱਚ ਨੇ ਲੜਦੇ ਉਹ ਯੋਧੇ, ਜੰਗ ਵਿੱਚ ਨੇ ਲੜਦੇ ਉਹ ਯੋਧੇ, ਸੂਰਵੀਰ ਜੋ ਮਰਦ ਦਲੇਰ ਹੁੰਦੇ, ਇੱਟਾਂ ਉਸੇ ਹੀ ਬੇਰੀ ਨੂੰ ਪੈਂਦੀਆਂ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ। ਕੌਣ ਪੁੱਛਦਾ ਕਾਵਾਂ ਨੂੰ ਤੇ ਕੁੱਤਿਆਂ ਨੂੰ, ਕਦੇ ਪਿੰਜਰੇ ਚ ਬੱਬਰ ਸ਼ੇਰ ਹੁੰਦੇ। ਮਾਵਾਂ ਛੀਣੀਆਂ ਇੱਕੋ ਪੁੱਤ ਜੰਮਦੀਆਂ ਨੇ, ਬੱਚੇ ਸੂਰੀ ਦੇ ਪੰਛੀ ਆ ਢੇਰ ਹੁੰਦੇ। ਤੇ ਅਗਲਾ ਪੈਗਾਮ ਲਿਖਦੇ ਆ, ਕਹਿੰਦੇ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ, ਭਲੇ ਬੁਰੇ ਦੀ ਉਦੋਂ ਨਾ ਪਰਖ ਰਹਿੰਦੀ, ਮਿੱਤਰਾਂ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ, ਚੱਕਰ ਭਾਵੀ ਦਾ ਚੱਲੇ ਜਦੋਂ ਸੀਸ ਉਤੇ, ਅੰਮ੍ਰਿਤ ਜਾਣ ਕੇ ਜ਼ਹਿਰ ਵੀ ਚੱਟ ਜਾਂਦੇ, ਮਰਨਾ ਯਾਦ ਹੈ ਜਿਨ੍ਹਾਂ ਦੇ ਗੁਣੀ ਲੋਕੋ, ਨੇਕੀ ਇਸ ਜਹਾਨ ਤੋਂ ਖੱਟ ਜਾਂਦੇ, ਰੱਬ ਯਾਦ ਹੈ ਜਿਨ੍ਹਾਂ ਦੇ ਗੁਣੀ ਲੋਕੋ, ਨੇਕੀ ਇਸ ਜਹਾਨ ਤੋਂ ਖੱਟ ਜਾਂਦੇ, ਸੱਚ ਯਾਦ ਹੈ ਜਿਨ੍ਹਾਂ ਦੇ ਗੁਣੀ ਲੋਕੋ, ਨੇਕੀ ਇਸ ਜਹਾਨ ਤੋਂ ਖੱਟ ਜਾਂਦੇ, ਨੇਕੀ ਇਸ ਜਹਾਨ ਤੋਂ ਖੱਟ ਜਾਂਦੇ। ਸਾਨੂੰ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਕਦੇ ਵੀ ਕਿਸੇ ਨਾਲ ਵੀ ਗਲਤ ਕਦੇ ਨਾ ਕਰੋ। ਤੇ ਵਕਤ ਹੈ ਨਾ ਜਿਹੜਾ, ਕੋਈ ਵੀ ਆ ਸਕਦਾ, ਚੰਗਾ ਜਾਂ ਮਾੜਾ। ਅੱਜ ਮਾੜਾ ਵਕਤ ਹੈ ਤੇ ਕੱਲ ਨੂੰ ਚੰਗਾ ਵੀ ਆਜੂਗਾ, ਤੇ ਚੰਗਾ ਹੈ ਜੇ ਤਾਂ ਮਾੜਾ ਵੀ ਆ ਸਕਦਾ। ਸੋ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਮੈਂ ਚੰਗੇ ਵਕਤ 'ਚ ਹਾਂ ਤੇ ਮੇਰੇ ਤੇ ਵਕਤ ਹਮੇਸ਼ਾ ਇਹੀ ਰਹਿਣਾ। ਸੋ ਭਲੇ ਬੰਦਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਜਿਸ ਦਾ ਮਾੜਾ ਵਕਤ ਚੱਲ ਰਿਹਾ ਤਾਂ ਇਹ ਸੋਚ ਕੇ ਵੀ ਕਦੇ ਮੇਰੇ ਤੇ ਵੀ ਇਹ ਵਕਤ ਆ ਸਕਦਾ, ਉਸ ਬੰਦੇ ਨੂੰ ਕਦੇ ਵੀ ਤਕਲੀਫ ਨਾ ਦਿਓ, ਸਗੋਂ ਉਸ ਦਾ ਸਾਥ ਦਿਓ। ਸੋ ਬਹੁਤ ਸ਼ੁਕਰੀਆ ਜੀ ਇਸ ਕੀਮਤੀ ਵਿਚਾਰਾਂ ਦੇ ਲਈ। ਤੇ ਅਗਲਾ ਪੈਗਾਮ ਦੋਸਤੋ ਸਾਡੇ ਕੋਲ ਆਇਆ ਜੀ, ਬੜਾ ਖੂਬਸੂਰਤ ਪੈਗਾਮ ਭੇਜਿਆ ਮੰਗਾ ਪਿੰਡ ਗੰਗਾ ਅਬਲੂਕੀ ਤੋਂ। ਨਾਲ ਹੀ ਇਹਨਾਂ ਦੇ ਬੇਟਾ ਬੰਟੀ, ਬੇਟੀਆਂ ਰਮਨਦੀਪ ਕੌਰ, ਪ੍ਰਵੀਨ ਕੌਰ, ਦੋਹਤੀ ਹੈ ਪਰਮਪ੍ਰੀਤ ਕੌਰ ਤੇ ਦੋਸਤ ਗੁਰਮੀਤ ਇਸ ਪੈਗਾਮ ਨੂੰ ਸਾਡੇ ਨਾਲ ਸਾਂਝਾ ਕਰ ਰਹੇ ਆ। ਬੜਾ ਵਧੀਆ ਲੱਗਦਾ ਜਦੋਂ ਪੂਰੇ ਦਾ ਪੂਰਾ ਪਰਿਵਾਰ ਸਾਡੇ ਪ੍ਰੋਗਰਾਮ ਸੁਣਦੇ ਆ ਤੇ ਪਸੰਦ ਕਰਦੇ ਆ ਤੇ ਫਿਰ ਉਸ ਦੇ ਵਿੱਚ ਆਪਣੀ ਪੈਗਾਮ ਦੇ ਨਾਲ ਸਾਂਝ ਵੀ ਪਾਉਂਦੇ ਆ। ਇਹ ਲਿਖਦੇ ਆ, ਕਹਿੰਦੇ ਧੀਆਂ ਵਿਆਹੀਆਂ ਤੋਂ ਮਾਵਾਂ ਅੱਧੀਆਂ ਹੋ ਜਾਂਦੀਆਂ, ਭਰਿਆ ਹੋ ਕੇ ਵੀ ਖਾਲੀ ਹੋ ਕੇ ਰਹਿ ਜਾਂਦੀਆਂ। ਧੀਆਂ ਨੂੰ ਮਾਵਾਂ ਦੀ ਤਾਂਘ ਰਹਿੰਦੀ ਤੇ ਮਾਵਾਂ ਦੀਆਂ ਅਰਦਾਸਾਂ ਵਿੱਚ ਉਹਨਾਂ ਦੀ ਸੁੱਖ ਸਾਂਦ ਰਹਿੰਦੀ। ਮਾਵਾਂ ਧੀਆਂ ਦੇ ਪੇਕੇ ਆਇਆਂ ਤੋਂ ਤਿਉਹਾਰਾਂ ਵਾਂਗ ਜਸ਼ਨ ਮਨਾਉਂਦੀਆਂ ਨੇ, ਸੁਣਦੀਆਂ ਦੁੱਖ ਸੁੱਖ ਸਾਰੇ, ਧੀਆਂ ਦੇ ਨਾਲ ਖੁਦ ਦੇ ਨਾਲ ਬੀਤੀਆਂ ਸੁਣਾਉਂਦੀਆਂ ਨੇ। ਰਿਸ਼ਤੇ ਦੁਨੀਆਂ ਤੇ ਲੱਖਾਂ, ਪਰ ਧੀਆਂ ਨੂੰ ਹਰ ਸਮੇਂ ਮਾਵਾਂ ਦੀ ਲੋੜ ਹੁੰਦੀ। ਮਾਵਾਂ ਤੱਕਦੀਆਂ ਰਾਹਾਂ ਧੀਆਂ ਦੀਆਂ, ਭਾਵੇਂ ਆਖਰੀ ਸਾਹਾਂ ਦੀ ਦੌੜ ਹੁੰਦੀ। ਬੜਾ ਇਮੋਸ਼ਨਲ ਜਾ ਪੈਗਾਮ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਤੇ ਇਹ ਜੋ ਦਿਨ ਚੱਲ ਰਹੇ ਆ ਛੁੱਟੀਆਂ ਦੇ, ਤਾਂ ਮਾਵਾਂ ਧੀਆਂ ਨੂੰ ਉਡੀਕਦੀਆਂ ਛੁੱਟੀਆਂ ਦੇ ਵਿੱਚ, ਆਪਣੇ ਦੋਹਤੇ ਦੋਹਤੀਆਂ ਨੂੰ ਉਡੀਕਦੀਆਂ। ਸੋ ਮਾਵਾਂ ਦੇ ਨਾਲ ਧੀਆਂ ਦਾ ਇਹਨਾਂ ਦਿਨਾਂ ਦੇ ਵਿੱਚ ਮੇਲ ਹੁੰਦਾ। ਇੱਕ ਸੌਣ ਮਹੀਨਾ ਕਹਿ ਦਿੰਦੇ ਆ ਤੇ ਇੱਕ ਛੁੱਟੀਆਂ ਦੇ ਦਿਨਾਂ ਦੇ ਵਿੱਚ ਧੀਆਂ ਆਪਦੇ ਬੱਚਿਆਂ ਨੂੰ ਲੈ ਕੇ ਮਾਵਾਂ ਕੋਲ ਪਹੁੰਚਦੀਆਂ ਤੇ ਮਾਵਾਂ ਉਹਨਾਂ ਨੂੰ ਅੱਖਾਂ ਵਿਛਾ ਕੇ ਉਡੀਕ ਰਹੀਆਂ ਹੁੰਦੀਆਂ। ਸੋ ਬੜਾ ਖੂਬਸੂਰਤ ਪੈਗਾਮ ਜੀ। ਮਾਂ ਦਾ ਧੀ ਨਾਲ ਜੋ ਰਿਸ਼ਤਾ ਹੈ ਤੇ ਧੀ ਦਾ ਮਾਂ ਨਾਲ ਹੈ, ਇਹ ਦੁਨੀਆਂ ਦਾ ਸਭ ਤੋਂ ਵੱਖਰਾ ਤੇ ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਜੀ। ਬਹੁਤ ਖੂਬਸੂਰਤ ਪੈਗਾਮ ਭੇਜਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ।

ਤੇ ਅਗਲਾ ਪੈਗਾਮ ਆਪਾਂ ਲੈ ਲੈਣੇ ਆ ਜੀ। ਸਾਡੇ ਕੋਲ ਆਇਆ ਇਹ ਪੈਗਾਮ ਬੜੀ ਖੂਬਸੂਰਤ ਲਿਖਾਈ ਦੇ ਵਿੱਚ ਅਮਨਦੀਪ ਕੌਰ ਪਿੰਡ ਰਾਮਪੁਰਾ ਜ਼ਿਲ੍ਹਾ ਬਠਿੰਡਾ ਤੋਂ, ਨਾਲ ਹੀ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਸਰਦਾਰ ਬੇਅੰਤ ਸਿੰਘ ਸਾਹਿਬਦੀਪ ਸਿੰਘ ਸਿੱਧੂ ਲਿਖਦੇ ਆ। ਕਹਿੰਦੇ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ, ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣੀਆਂ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓ, ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ। ਬੜੀ ਹੀ ਅਨਮੋਲ ਗੱਲ ਇਹਨਾਂ ਨੇ ਆਖਿਰ ਦੇ ਵਿੱਚ ਕਹੀ ਹੈ ਜੀ, ਪੰਜਾਬੀ ਨਾ ਭੁਲਾ ਦਿਓ। ਬਿਲਕੁਲ ਜੀ, ਜੋ ਵੀ ਦੋਸਤ ਸਾਡੇ ਸੁਣ ਰਹੇ ਆ ਇਸ ਟਾਈਮ ਤੇ, ਪੰਜਾਬੀ ਨੂੰ ਪਿਆਰ ਕਰੋ, ਪੰਜਾਬੀ ਨੂੰ ਦਿਲਾਂ ਚ ਵਸਾ ਕੇ ਰੱਖੋ। ਪੰਜਾਬੀ ਹੀ ਸਾਡੀ ਪਹਿਚਾਣ ਹੈ ਜੀ, ਤੇ ਪੰਜਾਬੀ ਨੂੰ ਦਿਲੋਂ ਕਦੇ ਨਾ ਭੁਲਾਇਓ, ਚਾਹੇ ਕਿਤੇ ਵੀ ਪਹੁੰਚ ਜਾਓ। ਤੇ ਲਿਖਦੇ ਆ ਕਹਿੰਦੇ, ਸਭ ਤੋਂ ਪਹਿਲਾਂ ਮੇਰਾ ਪੈਗਾਮ ਪੜਨ ਵਾਲੇ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਸਾਡੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਦਿਲੋਂ ਤੁਹਾਡੇ ਲਈ ਦੁਆਵਾਂ ਜੀ। ਤੇ ਇੱਕ ਹੋਰ ਇਹਨਾਂ ਨੇ ਆਪਣੀ ਰਚਨਾ ਭੇਜੀ ਹੈ, ਜੰਗਲ। ਕਹਿੰਦੇ, ਨਹੀਂ ਜੰਗਲਾਂ ਦੀ ਕੋਈ ਬਾਤ ਪਾਉਂਦਾ, ਨਹੀਂ ਜੰਗਲਾਂ ਦੀ ਕੋਈ ਬਾਤ ਪਾਉਂਦਾ, ਲੱਗਦੇ ਲੋਕਾਂ ਨੂੰ ਰੜੇ ਮੈਦਾਨ ਚੰਗੇ, ਨਹੀਂ ਅਮਲਾਂ ਦੀ ਕਿਤੇ ਗੱਲ ਹੁੰਦੀ, ਸਭ ਨੂੰ ਲੱਗਦੇ ਫੋਕੇ ਫਰਮਾਨ ਚੰਗੇ, ਉੱਡ ਜਾਂਦਾ ਕਪੂਰ ਦੇ ਵਾਂਗ ਹਾਸਾ, ਦੱਬ ਜਾਂਦੇ ਜਦ ਅੰਦਰ ਅਰਮਾਨ ਚੰਗੇ, ਦੱਬ ਜਾਂਦੇ ਜਦ ਅੰਦਰ ਅਰਮਾਨ ਚੰਗੇ, ਕਿਤੇ ਕਿਤੇ ਸ਼ੈਤਾਨ ਦੀਆਂ ਵਾਦੀਆਂ ਵਿੱਚ ਮਿਲ ਜਾਂਦੇ ਨੇ ਕਈ ਇਨਸਾਨ ਚੰਗੇ, ਮਿਲ ਜਾਂਦੇ ਨੇ ਕਈ ਇਨਸਾਨ ਚੰਗੇ। ਕਹਿੰਦੇ ਅੱਗੇ ਤੋਂ ਨਵੇਕਲੀ ਢੰਗ ਨਾਲ ਹੋਰ ਖਤ ਲਿਖਣ ਦੀ ਆਸ ਦੇ ਨਾਲ ਅਮਨਦੀਪ ਕੌਰ ਵਾਜੀਵਾ, ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ, ਇੱਕ ਵੀ ਇਹਨਾਂ ਨੇ ਗਲਤੀ ਆਪਣੇ ਪੈਗਾਮ ਦੇ ਵਿੱਚ ਕਿਤੇ ਵੀ ਕਟਿੰਗ ਨਹੀਂ ਕੀਤੀ, ਬੜਾ ਹੀ ਖੂਬਸੂਰਤ ਪੈਗਾਮ ਇਹਨਾਂ ਨੇ ਸਾਂਝਾ ਕੀਤਾ, ਬਹੁਤ ਖੂਬਸੂਰਤ ਜੀ। ਤੇ ਜੋ ਤੁਸੀਂ ਜੰਗਲ ਦੀ ਗੱਲ ਕੀਤੀ ਹੈ, ਜੰਗਲਾਂ ਦੀ ਜਿਹੜੀ ਹੁਣ ਬੜੀ ਘਾਟ ਹੈ, ਯਾਨੀ ਦਰਖਤਾਂ ਦੀ ਬੜੀ ਘਾਟ ਹੈ, ਤਾਂ ਇਹ ਜਿਹੜੀ ਰੁੱਤ ਹੈਗੀ, ਇਸ ਮੌਸਮ ਦੇ ਵਿੱਚ ਸਾਨੂੰ ਕੀਮਤ ਪਤਾ ਲੱਗਦੀ ਹੈ ਦਰਖਤਾਂ ਦੀ, ਕਿਉਂਕਿ ਤੁਸੀਂ ਦਰਖਤ ਦੇ ਹੇਠਾਂ ਬੈਠ ਕੇ ਟੈਂਪਰੇਚਰ ਚੈੱਕ ਕਰਿਓ, ਤਾਪਮਾਨ ਚੈੱਕ ਕਰਿਓ, ਤੇ ਦਰਖਤ ਤੋਂ ਬਾਹਰ ਹੋ ਕੇ ਤਾਪਮਾਨ ਚੈੱਕ ਕਰਿਓ, ਕਿੰਨਾ ਫਰਕ ਹੁੰਦਾ ਹੈ ਤਾਪਮਾਨ ਦੇ ਵਿੱਚ। ਸੋ ਤੁਹਾਨੂੰ ਪਤਾ ਲੱਗੂਗਾ ਕਿ ਇੱਕ ਦਰਖਤ ਦੀ ਕੀਮਤ ਕਿੰਨੀ ਹੈ। ਸੋ ਹਰ ਇੱਕ ਸਰੋਤਾ ਜੋ ਵੀ ਸੁਣ ਰਿਹਾ ਹੈ ਇਸ ਪ੍ਰੋਗਰਾਮ ਨੂੰ, ਤਾਂ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ ਅਗਰ ਆਪਾਂ ਆਪਣੇ ਬੱਚਿਆਂ ਦਾ ਫਿਊਚਰ ਚਾਹੁੰਦੇ ਹਾਂ, ਆਪਣੇ ਬੱਚਿਆਂ ਦਾ ਭਵਿੱਖ ਚਾਹੁੰਦੇ ਹਾਂ, ਤਾਂ ਦਰਖਤ ਜ਼ਰੂਰ ਲਗਾਓ, ਜਿੰਨੇ ਹੋ ਸਕਦਾ ਦਰਖਤ ਲਗਾਓ। ਇਹ ਤਾਪਮਾਨ ਦਾ ਰੋਜ਼ ਵਧਣਾ, ਹਰ ਸਾਲ ਵਧਣਾ, ਇਹੀ ਕਾਰਨ ਹੈ ਕਿ ਅਸੀਂ ਦਰਖਤ ਹੈ ਜਿਹੜੇ ਦਿਨੋ ਦਿਨ ਕੱਟ ਰਹੇ ਹਾਂ। ਸੋ ਬੜੀ ਸੋਹਣੀ ਗੱਲ ਕਹੀ ਆ ਅਮਨਦੀਪ ਕੌਰ ਨੇ, ਇਸ ਤੇ ਅਮਲ ਜ਼ਰੂਰ ਕਰਿਓ ਤੇ ਦਰਖਤ ਆਪਾਂ ਜ਼ਰੂਰ ਲਾਉਣੇ ਆ। ਤੇ ਅਗਲਾ ਪੈਗਾਮ ਦੋਸਤੋ ਸਾਡੇ ਕੋਲ ਆਇਆ ਹੈ ਜੀ, ਪਵਨ ਸ਼ਰਮਾ ਪੋਤਰੇ ਪਰਵਰਿਸ਼ ਸ਼ਰਮਾ, ਲਕਸ਼ ਸ਼ਰਮਾ, ਵੰਸ਼ ਸ਼ਰਮਾ ਰਾਮਾ ਮੰਡੀ ਤੋਂ ਭੇਜ ਰਹੇ ਆ। ਕਹਿੰਦੇ, ਹੱਸ ਖੇਡ ਲੈ ਮਾਣ ਲੈ ਰੰਗ ਸੋਹਣੇ, ਜਿਹੜੇ ਬਚੇ ਨੇ ਇਹੀ ਦਿਨ ਚਾਰ, ਬਾਕੀ ਆਉਣ ਜਾਣ ਦੇ ਨਾਲ ਸਕੀਰੀਆਂ ਨੇ, ਖੜੇ ਨਾਲ ਨੇ ਬਸ ਉਹੀ ਯਾਰ ਬਾਕੀ। ਇਹ ਦੌਲਤਾਂ ਨਾ ਭੁਲੇਖਿਆਂ ਦਾ, ਇਹ ਦੌਲਤਾਂ ਨਾ ਭੁਲੇਖਿਆਂ ਦਾ, ਕੋਈ ਰਹਿਣਾ ਨਾ ਸਾ ਸਵਾਰ ਬਾਕੀ, ਯਾਦਾਂ ਰਹਿਣੀਆਂ ਅੰਤ ਗੁਰਦਾਸ ਸੰਧੂ, ਪਿੱਛੇ ਰਹਿਣਾ ਹੈ ਬਸ ਇੱਕ ਪਿਆਰ ਬਾਕੀ, ਪਿੱਛੇ ਰਹਿਣਾ ਹੈ ਬਸ ਇੱਕ ਪਿਆਰ ਬਾਕੀ। ਦੋਸਤੋ, ਇਨਸਾਨ ਉਹਦਾ ਸਮਾਂ ਜਿਹੜਾ ਖਤਮ ਹੋ ਜਾਣਾ ਹੁੰਦਾ, ਪਰ ਉਹਦੀਆਂ ਯਾਦਾਂ ਹਮੇਸ਼ਾ ਸਾਨੂੰ ਯਾਦ ਰਹਿੰਦੀਆਂ, ਉਹਨਾਂ ਦੇ ਕੀਤੇ ਕੰਮ, ਉਹਨਾਂ ਦੇ ਚੰਗੇ ਕੰਮ, ਉਹਦਾ ਸੁਭਾਅ ਸਾਨੂੰ ਹਮੇਸ਼ਾ ਦਿਲਾਂ ਦੇ ਵਿੱਚ ਵਸਿਆ ਰਹਿੰਦਾ। ਸੋ ਹਰ ਇੱਕ ਦੇ ਨਾਲ ਤੁਸੀਂ ਹੱਸ ਖੇਡ ਕੇ ਮਿਲੋ, ਚੰਗੇ ਵਤੀਰੇ ਨਾਲ ਮਿਲੋ। ਬਹੁਤ ਖੂਬਸੂਰਤ ਪੈਗਾਮ, ਬਹੁਤ ਬਹੁਤ ਸ਼ੁਕਰੀਆ ਜੀ ਇਸ ਪੈਗਾਮ ਦੇ ਲਈ। ਤੇ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਅਗਲਾ ਪੈਗਾਮ ਲਿਖ ਰਹੇ ਆ। ਕਹਿੰਦੇ, ਅਸੀਂ ਵਕਤ ਨਹੀਂ ਜੋ ਗੁਜ਼ਰ ਜਾਵਾਂਗੇ, ਅਸੀਂ ਵਕਤ ਨਹੀਂ ਜੋ ਗੁਜ਼ਰ ਜਾਵਾਂਗੇ, ਅਸੀਂ ਮੌਸਮ ਨਹੀਂ ਜੋ ਬਦਲ ਜਾਵਾਂਗੇ, ਅਸੀਂ ਤਾਂ ਉਹ ਹੰਝੂ ਹਾਂ, ਅਸੀਂ ਤਾਂ ਉਹ ਹੰਝੂ ਹਾਂ ਜੋ ਖੁਸ਼ੀ ਤੇ ਗਮ ਚ ਦੋਨਾਂ ਚ ਨਜ਼ਰ ਆਵਾਂਗੇ। ਵਾਹ ਜੀ ਵਾਹ, ਬਹੁਤ ਖੂਬ, ਬਿਲਕੁਲ ਜੀ। ਕਹਿੰਦੇ ਆ, ਹੰਝੂ ਆ ਜਿਹੜੇ ਉਹ ਗਮ

ਦੇ ਵਿੱਚ ਵੀ ਆਉਂਦੇ ਆ ਤੇ ਖੁਸ਼ੀ ਦੇ ਵਿੱਚ ਵੀ ਆਉਂਦੇ ਆ। ਵਕਤ ਗੁਜ਼ਰ ਜਾਂਦਾ ਪਰ ਚੰਗਾ ਤੇ ਦਿਲੋਂ ਜਿਹੜਾ ਰਿਸ਼ਤੇ ਨਿਭਾਉਣ ਵਾਲਾ ਸਾਡੇ ਨਾਲ ਖੜਾ ਹੁੰਦਾ ਉਹ ਹਮੇਸ਼ਾ ਸਾਡੇ ਨਾਲ ਹੀ ਖੜਾ ਮਿਲਦਾ। ਸੋ ਹਮੇਸ਼ਾ ਅਜਿਹੇ ਇਨਸਾਨ ਬਣੋ, ਅਗਰ ਕਿਸੇ ਨਾਲ ਕੋਈ ਰਿਸ਼ਤਾ ਰੱਖਦੇ ਹੋ, ਅਗਰ ਕਿਸੇ ਨਾਲ ਕੋਈ ਦੋਸਤੀ ਰੱਖਦੇ ਹੋ ਤਾਂ ਉਹਦੇ ਚੰਗੇ ਮਾੜੇ ਵਕਤ ਦੇ ਵਿੱਚ ਜ਼ਰੂਰ ਖੜੋ। ਬਿਲਕੁਲ, ਬਹੁਤ ਖੂਬ ਤੁਸੀਂ ਸੁਖਪਾਲ ਜੀ ਇਸ ਪੈਗਾਮ ਨੂੰ ਭੇਜਿਆ, ਬਹੁਤ ਬਹੁਤ ਸ਼ੁਕਰੀਆ ਇਸ ਪੈਗਾਮ ਦੇ ਲਈ। ਦੋਸਤੋ ਪੈਗਾਮ ਲੈ ਲੈਂਦੇ ਹਾਂ ਜੀ। ਹਰਦਾਸ ਸਿੰਘ ਪਿੰਡ ਸਿੰਘਪੁਰਾ ਤੋਂ, ਤੇ ਇਹਨਾਂ ਦੇ ਨਾਲ ਨੇ ਹਰਪ੍ਰੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਪੱਪਾ ਸਿੰਘ, ਬਿੰਦਰ ਡਾਲੀਵਾਲਾ, ਬਾਬਾ ਪਿਆਰਾ ਸਿੰਘ ਇਸ ਪੈਗਾਮ ਨੂੰ ਭੇਜ ਰਹੇ ਆ ਜੀ। ਰਲ ਮਿਲ ਕੇ ਲਿਖਦੇ ਆ, ਚੰਗੇ ਬੰਦੇ ਦੀ ਸੰਗਤ ਮਾੜੇ ਬੰਦਿਆਂ ਨੂੰ ਵੀ ਪਾਰ ਲੰਘਾ ਦਿੰਦੀ ਹੈ, ਤੇ ਮਾੜੇ ਬੰਦਿਆਂ ਦੀ ਸੰਗਤ ਚੰਗੇ ਚੰਗਿਆਂ ਦਾ ਵੀ ਨਾਸ ਮਾਰ ਦਿੰਦੀ ਹੈ, ਚੰਗੇ ਚੰਗਿਆਂ ਦਾ ਵੀ ਨਾਸ ਮਾਰ ਦਿੰਦੀ ਹੈ। ਬਿਲਕੁਲ ਸਹੀ ਜੀ, ਹਮੇਸ਼ਾ ਚੰਗੇ ਬੰਦਿਆਂ ਦੀ ਸੰਗਤ ਸਾਨੂੰ ਕਰਨੀ ਚਾਹੀਦੀ ਹੈ, ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦਿਓ। ਬਹੁਤ ਖੂਬ ਤੁਸੀਂ ਲਿਖਿਆ, ਬਹੁਤ ਬਹੁਤ ਸ਼ੁਕਰੀਆ ਇਸ ਪੈਗਾਮ ਦੇ ਲਈ। ਤੇ ਅਗਲਾ ਪੈਗਾਮ ਸਾਡੇ ਕੋਲ ਆਇਆ ਲੋਗੜ ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ। ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਵਾਲੀ ਤੋਂ ਇਹ ਰਚਨਾ ਭੇਜੀ ਜੀ। ਅੱਜ ਤੋਂ ਬਾਅਦ, ਅੱਜ ਤੋਂ ਬਾਅਦ ਨਾ ਆਵਾਂਗੇ, ਦੂਰ ਬੜੀ ਚਲੇ ਜਾਵਾਂਗੇ, ਫੈਸਲਾ ਤਾਂ ਬੜਾ ਔਖਾ ਏ, ਚੱਲ ਕੋਈ ਨਾ ਮਨ ਸਮਝਾਵਾਂਗੇ, ਵਿੱਚ ਵਿਚਾਲਾ ਨਹੀਂ ਰੱਖਣਾ, ਚੱਤੋ ਪੈਰ ਹੀ ਛੱਡਤਾ ਨੀ, ਜਾ ਤੈਨੂੰ ਵੀ ਛੱਡਿਆ ਬੇਕਦਰੇ, ਤੇਰਾ ਸ਼ਹਿਰ ਵੀ ਛੱਡਤਾ ਨੀ। ਕਿਆ ਬਾਤ ਹੈ, ਬਹੁਤ ਹੀ ਖੂਬ ਪੈਗਾਮ ਇਹਨਾਂ ਨੇ ਭੇਜਿਆ। ਅੱਗੇ ਲਿਖਦੇ ਆ, ਕਹਿੰਦੇ ਜਿੱਥੋਂ ਸੀ ਸ਼ੁਰੂਆਤ ਹੋਈ ਉਹ ਰਾਹ ਵੀ ਛੱਡ ਜਾਂਗੇ, ਜਿਹੜੀ ਘੁੱਟ ਘੁੱਟ ਕਰਕੇ ਪੀਂਦੇ ਸੀ ਉਹ ਚਾਹ ਵੀ ਛੱਡ ਜਾਂਗੇ।

ਦੋਸਤੋ, ਇਸ ਗੀਤ ਤੋਂ ਬਾਅਦ ਫਿਰ ਤੋਂ ਮੈਂ ਪੈਗਾਮ ਲੈਣ ਜਾ ਰਹੀ ਹਾਂ ਜੀ। ਸਾਡੇ ਕੋਲ ਪੈਗਾਮ, ਅਗਲਾ ਪੈਗਾਮ ਸਾਡੇ ਕੋਲ ਮੱਟੂ ਪਰਿਵਾਰ ਦਾ ਆਇਆ ਜੀ। ਜਗਜੀਤ ਮੱਟੂ, ਰਣਜੀਤ ਮੱਟੂ, ਜਿੰਮੀ ਫੌਜੀ, ਵਿੱਕੀ ਬਿੱਲਾ, ਜੱਗਰ ਭੌਰਾ, ਤਪੂਰਾ ਮੱਲ, ਕੀਰਤ ਸੰਧੂ, ਪਿੰਕੀ ਤੇ ਸੋਨੂ ਇਸ ਪੈਗਾਮ ਨੂੰ ਭੇਜ ਰਹੇ ਆ ਜੀ, ਮੌੜ ਖੁਰਦ ਤੋਂ। ਲਿਖਦੇ ਆ, ਕਹਿੰਦੇ, ਅੱਖਾਂ ਦਾ ਪਾਣੀ ਤੇ ਦਿਲ ਦੀ ਕਹਾਣੀ, ਅੱਖਾਂ ਦਾ ਪਾਣੀ ਤੇ ਦਿਲ ਦੀ ਕਹਾਣੀ, ਉਸ ਰੱਬ ਤੋਂ ਬਿਨਾਂ ਕੋਈ ਨਹੀਂ ਜਾਣਦਾ। ਜੀ ਕਿਆ ਬਾਤ ਹੈ, ਬਹੁਤ ਖੂਬ। ਕਹਿੰਦੇ, ਅੱਖਾਂ ਦਾ ਪਾਣੀ ਤੇ ਦਿਲ ਦੀ ਕਹਾਣੀ, ਜੀ ਬਿਲਕੁਲ। ਅੱਖਾਂ ਚ ਪਾਣੀ ਕਦੋਂ ਆਉਂਦਾ, ਸਾਡੇ ਦਿਲ ਦੇ ਵਿੱਚ ਕੀ ਹੈ, ਕਿਸ ਤਰ੍ਹਾਂ ਦੀ ਕਹਾਣੀ ਚੱਲੀ ਜਾਂਦਾ, ਤਾਂ ਉਹ ਰੱਬ ਤੋਂ ਬਿਨਾਂ ਕੋਈ ਨਹੀਂ ਜਾਣਦਾ ਹੁੰਦਾ। ਬਿਲਕੁਲ ਸਹੀ ਜੀ, ਬਹੁਤ ਖੂਬਸੂਰਤ ਪੈਗਾਮ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਜੀ, ਬਹੁਤ ਸ਼ੁਕਰੀਆ। ਅਗਲਾ ਪੈਗਾਮ ਜਨਕ ਰਾਜ, ਸੀਮਾ ਗਰਗ, ਪਾਹੁਲ ਗਰਗ, ਮਾਨਸਾ ਤੋਂ ਲਿਖਦੇ ਆ। ਕਹਿੰਦੇ, ਰੱਖਣਾ ਯਕੀਨ ਖੁਦ ਪਰ, ਮਨ ਕੋ ਘਬਰਾਨੇ ਨਾ ਦੇਣਾ, ਬਹੁਤੇ ਮਿਲੇਂਗੇ ਉਂਗਲੀ ਉਠਾਨੇ ਵਾਲੇ, ਤੁਮ ਹੌਸਲੋ ਕੋ ਡਗਮਗਾਨੇ ਨਾ ਦੇਣਾ, ਹਾਂ ਵਕਤ ਲਗਤਾ ਹੈ, ਹਾਂ ਵਕਤ ਲਗਤਾ ਹੈ, ਅਕਸਰ ਹੀ ਊਚੇ ਮੁਕਾਮ ਪਾਨੇ ਮੇ, ਰੱਖਣਾ ਨਜ਼ਰ ਆਪਣੀ ਮੰਜ਼ਿਲ ਪਰ, ਮਨ ਕੋ ਕਹੀਂ ਭਟਕਨੇ ਨਾ ਦੇਣਾ। ਵਾਹ ਜੀ ਵਾਹ, ਬਹੁਤ ਖੂਬ। ਸਾਨੂੰ ਆਪਣੇ ਆਪ ਤੇ ਬਿਲਕੁਲ ਭਰੋਸਾ ਹੋਣਾ ਚਾਹੀਦਾ ਤੇ ਕਦੇ ਵੀ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਕਿਸੇ ਵੀ ਮੁਸੀਬਤ ਚ ਆਉ ਤਾਂ ਹਮੇਸ਼ਾ ਜੇ ਖੁਦ ਤੇ ਭਰੋਸਾ ਹੋਊ ਨਾ ਤਾਂ ਕਦੇ ਵੀ ਅਸੀਂ ਘਬਰਾਵਾਂਗੇ ਨਹੀਂ ਤੇ ਮੰਜ਼ਿਲ ਜ਼ਰੂਰ ਪਾਲਾਂਗੇ। ਬਹੁਤ ਖੂਬ ਪੈਗਾਮ ਸਾਨੂੰ ਭੇਜਿਆ ਜੀ ਮਾਨਸਾ ਤੋਂ। ਤੇ ਅਗਲਾ ਪੈਗਾਮ ਫਾਜ਼ਿਲਕਾ ਪੰਜਾਬ ਤੋਂ ਆਇਆ ਜੀ। ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ, ਸ਼ਾਲਨੀ ਖੇੜਾ, ਟਿਵਾਂਸ਼ੀ ਖੇੜਾ ਰਲ ਮਿਲ ਕੇ ਪੈਗਾਮ ਭੇਜ ਰਹੇ ਆ। ਤੇ ਅਗਲਾ ਪੈਗਾਮ ਰਾਹੁਲ ਜਿੰਦਲ, ਪਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ ਜਿੰਦਲ, ਵਨੀਤ ਕੁਮਾਰ ਜਿੰਦਲ, ਗੋਸ਼ਾ, ਹਿਮਾਂਸ਼ੂ ਜਿੰਦਲ, ਰਵੀ ਅਤੇ ਪੂਰਾ ਜਿੰਦਲ ਪਰਿਵਾਰ ਸਾਨੂੰ ਪਰਸ ਰਾਮ ਨਗਰ ਬਠਿੰਡਾ ਤੋਂ ਸੁਨੇਹਾ ਭੇਜ ਰਿਹਾ। ਬੜਾ ਹੀ ਖੂਬ ਪੈਗਾਮ ਇਹਨਾਂ ਨੇ ਲਿਖਿਆ ਜੀ। ਜ਼ਿਲ੍ਹਾ ਫਾਜ਼ਿਲਕਾ ਪਿੰਡ ਕੁੜਿਆਣਾ ਤੋਂ ਮਲਕੀਤ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਬਰਾੜ ਤੇ ਗੁਰਸ਼ਬਦ ਬਰਾੜ ਪੈਗਾਮ ਭੇਜ ਰਹੇ ਆ। ਧੀਆਂ, ਕਹਿੰਦੇ, ਕਦਰ ਕਰੋ ਧੀਆਂ ਧਿਆਣੀਆਂ ਦੀ, ਇਹਨਾਂ ਧੀਆਂ ਨੂੰ ਮਨੋ ਵਿਸਾਰਦੇ ਕਿਉਂ, ਕਿਉਂ ਕਰ ਰਹੇ ਹਾਂ ਇੰਨੇ ਜ਼ੁਲਮ ਆਪਾਂ, ਵਿੱਚ ਕੁੱਖਾਂ ਦੇ ਧੀਆਂ ਮਾਰਦੇ ਕਿਉਂ, ਇੱਜ਼ਤ ਹਰ ਇੱਕ ਦੀ ਇੱਕ ਸਮਾਨ ਹੁੰਦੀ, ਪਰਾਈਆਂ ਧੀਆਂ ਦੀਆਂ ਇੱਜ਼ਤਾਂ ਤਾੜਦੇ ਕਿਉਂ, ਬਣ ਕੇ ਧਨ ਤੇ ਦਾਜ ਦੇ ਲੋਭੀ ਵਿੱਚ ਅੱਗ ਦੇ ਭਲਾ ਸਾੜਦੇ ਕਿਉਂ। ਬਹੁਤ ਹੀ ਖੂਬ ਇਹਨਾਂ ਨੇ ਪੈਗਾਮ ਨੂੰ ਭੇਜ ਰਹੇ ਆ। ਅਗਲਾ ਪੈਗਾਮ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਤੇ ਨਿਮਤ ਆਹੂਜਾ ਹਰਾ ਨੇ ਭੇਜਿਆ ਜੀ। ਕਹਿੰਦੇ, ਕੋਈ ਧੋਖਾ ਨਾ ਮੈਨੂੰ ਦੇਵੀ ਕਿਤੇ, ਮੈਂ ਰੋਣੇ ਲਿਖ ਦੇਵਾਂ, ਅੱਖ ਡੁੱਲ ਜੇ ਜੋ ਵੀ ਪੜੇ ਤੇ ਇੰਨੇ ਸੋਹਣੇ ਲਿਖ ਦੇਵਾਂ, ਫਿਰ ਡਰਾਂ ਦੁਬਾਰਾ ਟੁੱਟਣ ਤੋਂ, ਮੈਂ ਕਿਤੇ ਮੈਂ ਕਾਇਰ ਬਣ ਜਾਵਾਂ, ਕਦੇ ਤੋੜੀ ਨਾ ਦਿਲ ਯਾਰਾ, ਕਿਤੇ ਮੈਂ ਸ਼ਾਇਰ ਬਣ ਜਾਵਾਂ ਤੇ ਕਿਤੇ ਮੈਂ ਸ਼ਾਇਰ ਬਣ ਜਾਵਾਂ। ਬਹੁਤ ਖੂਬਸੂਰਤ ਪੈਗਾਮ ਸਾਡੇ ਨਾਲ ਸਾਂਝਾ ਕੀਤਾ ਜੀ। ਤੇ ਅਗਲਾ ਪੈਗਾਮ ਸਾਡੇ ਕੋਲ ਆਇਆ ਜੀ ਅਮਰਜੀਤ ਸਿੰਘ ਸਿੱਧੂ ਬਠਿੰਡਾ ਤੋਂ। ਉਹ ਲਿਖਦੇ ਆ, ਕਹਿੰਦੇ, ਉਹ ਭਾਵੇਂ ਅੱਜ ਬੇਗਾਨੀ ਹੋਈ ਸੀ, ਉਹ ਭਾਵੇਂ ਅੱਜ ਬੇਗਾਨੀ ਹੋਈ ਸੀ, ਪਰ ਮੇਰੀ ਲਾਸ਼ ਦੇਖ ਕੇ ਰੋਈ ਸੀ, ਬੜਾ ਚੁੱਪ ਕਰਾਇਆ ਸਖੀਆਂ ਨੇ, ਉਹਦੇ ਜਾਂਦਾ ਨੀਰ ਨੈਣਾ ਚੋ ਚੋਈ ਸੀ, ਚੁੱਪ ਕਰਕੇ ਬੈਠੀ ਰਹੀ ਕਿੰਨਾ ਚਿਰ, ਚੁੱਪ ਕਰਕੇ ਬੈਠੀ ਰਹੀ ਕਿੰਨਾ ਚਿਰ, ਦਿਲ ਵਿੱਚ ਬੈਠੀ ਦਰਦ ਲਕੋਈ ਸੀ, ਲਾਂਬੂ ਨਿਕਲੇ ਸੀ ਜਦ ਸਿਵਿਆਂ ਚੋਂ, ਉਹ ਜਾਂਦੀ ਮੁੱਖ ਹੰਝੂਆਂ ਨਾਲ ਧੋਈ ਸੀ, ਬੇਕਦਰੇ ਦੋ ਜਿਸਮ ਇੱਕ ਜਾਨ ਬਣੇ ਸੀ ਅਸੀਂ, ਉਹਦੀ ਰੂਹ ਮੇਰੇ ਜਿਸਮ ਵਿੱਚ ਪਰੋਈ ਸੀ, ਉਹਦੀ ਰੂਹ ਮੇਰੇ ਜਿਸਮ ਵਿੱਚ ਪਰੋਈ ਸੀ, ਬਿਨ ਤੇਰੇ ਤੋਂ ਕਹਿੰਦੀ ਮੈਂ ਰਹਿ ਨਹੀਂ ਸਕਦੀ, ਬਿਨ ਤੇਰੇ ਤੋਂ ਕਹਿੰਦੀ ਮੈਂ ਰਹਿ ਨਹੀਂ ਸਕਦੀ, ਇੱਕ ਮਿਕ ਨਾਲ ਮੇਰੇ ਅੱਜ ਹੋਈ ਸੀ, ਸਾਰੀਆਂ ਅੱਖਾਂ ਦੇਖਣ ਬਸ, ਸਾਰੀਆਂ ਅੱਖਾਂ ਦੇਖਣ ਬਸ ਉਸੇ ਨੂੰ, ਉਹ ਮੇਰੇ ਖਿਆਲਾਂ ਦੇ ਵਿੱਚ ਖੋਈ ਸੀ, ਉਹ ਮੇਰੇ ਖਿਆਲਾਂ ਦੇ ਵਿੱਚ ਖੋਈ ਸੀ। ਬਹੁਤ ਹੀ ਖੂਬਸੂਰਤ ਪੈਗਾਮ ਅਮਰਜੀਤ ਜੀ ਨੇ ਸਾਡੇ ਨਾਲ ਸਾਂਝਾ ਕੀਤਾ।

ਦਿਨ ਤਿਉਹਾਰ ਤੇ ਪੁਰਖਿਆਂ ਨੂੰ ਬਰਾਬਰ ਯਾਦ ਕੀਤਾ ਜਾਂਦਾ। ਪਾਣੀ ਬਿਨਾਂ ਖੇਤਾਂ ਦੀ ਹੋਂਦ ਨਹੀਂ ਤੇ ਪਾਣੀ ਦੇ ਦੇਵਤੇ ਖਵਾਜੇ ਪੀਰ ਲਈ ਦੀਵਾਲੀ ਤੇ ਦੀਵੇ ਜਗਾਏ ਜਾਂਦੇ ਆ ਤੇ ਰੀਤ ਜੁਗੋ ਜੁਗ ਤੁਰੀ ਆ ਰਹੀ ਹੈ।

ਪਿੰਡ ਲਾਲ ਬਾਈ ਤੋਂ ਨਛੱਤਰ ਸਿੰਘ ਮਨਜੀਤ ਕੌਰ ਇਸ ਪੈਗਾਮ ਨੂੰ ਭੇਜ ਰਹੇ ਆ। ਇਹਨਾਂ ਨੇ ਇੱਕ ਛੋਟੀ ਜਿਹੀ ਕਹਾਣੀ ਜੇ ਵਾਂਗੂ ਇੱਕ ਵਿਅੰਗ ਲਿਖ ਕੇ ਭੇਜਿਆ। ਕਹਿੰਦੇ ਜਦੋਂ ਆਪਾਂ ਕਹਿ ਦਿੰਨੇ ਆ ਇਹਨੂੰ ਭਾਈ ਕਿਸੇ ਨੇ ਉਂਗਲ ਲਾਤੀ, ਉਹਦਾ ਵੀ ਕਹਿੰਦੇ ਇੱਕ ਕਾਰਨ ਸੀ। ਇਹ ਕਹਾਵਤ ਕਿਵੇਂ ਬਣੀ? ਕਹਿੰਦੇ ਇੱਕ ਦੁਕਾਨ ਦੇ ਵਿੱਚ ਕਾਫੀ ਜਣੇ ਬੈਠੇ ਸੀ ਤੇ ਇੱਕ ਬੰਦੇ ਨੇ ਉੱਥੇ ਸ਼ਹਿਦ ਦਾ ਪੀਪਾ ਪਿਆ ਸੀ। ਇੱਕ ਬੰਦੇ ਨੇ ਸ਼ਹਿਦ ਵਿੱਚ ਉਂਗਲ ਡਬੋ ਕੇ ਆਪਣੇ ਮੂੰਹ ਵਿੱਚ ਉਂਗਲ ਪਾ ਕੇ ਅਤੇ ਬਾਅਦ ਚ ਉਹਨੇ ਉਹੀ ਉਂਗਲ ਕੰਧ ਤੇ ਘਸਾਤੀ ਤੇ ਉਹ ਕੰਧ ਤੇ ਸ਼ਹਿਦ ਲੱਗ ਗਿਆ। ਮਿੱਠੇ ਦੇ ਉੱਤੇ ਮੱਖੀਆਂ ਆ ਗਈਆਂ ਤੇ ਮੱਖੀਆਂ ਨੂੰ ਵੇਖ ਕੇ ਕਿਰਲੀ ਆ ਗਈ ਤੇ ਕਿਰਲੀ ਵੇਖ ਕੇ ਚੂਹਾ ਆ ਗਿਆ, ਚੂਹੇ ਨੂੰ ਵੇਖ ਕੇ ਬਿੱਲੀ ਆ ਗਈ ਤੇ ਬਿੱਲੀ ਨੂੰ ਵੇਖ ਕੇ ਕੁੱਤਾ ਆ ਗਿਆ। ਦੁਕਾਨ ਵਾਲੇ ਨੇ ਕੁੱਤੇ ਦੇ ਵੱਟਾ ਮਾਰਿਆ ਤੇ ਉਹ ਜਾ ਕੇ ਬੰਦੇ ਦੇ ਵੱਜ ਗਿਆ, ਉਹਦਾ ਸਿਰ ਪਾਟ ਗਿਆ। ਇੰਨੇ ਨੂੰ ਉੱਥੇ ਪੁਲਿਸ ਆ ਗਈ, ਪੁਲਿਸ ਨੇ ਦੁਕਾਨ ਵਾਲੇ ਨੂੰ ਫੜ ਲਿਆ। ਦੁਕਾਨ ਵਾਲੇ ਨੂੰ ਜਦੋਂ ਫੜ ਲਿਆ ਤਾਂ ਉਹ ਬੰਦਾ ਵੀ ਉੱਥੇ ਆ ਗਿਆ ਜਿਹਨੇ ਉਂਗਲ ਲਾਈ ਸੀ। ਤਾਂ ਉਹ ਕਹਿੰਦਾ, ਸਾਹਿਬ ਜੀ ਤੁਹਾਡਾ ਕੰਮ ਤਾਂ ਬਲਾਂ ਵੱਧ ਗਿਆ, ਮੈਂ ਹੁਣ ਕੱਲ ਨੂੰ ਫੇਰ ਆਊਂਗਾ ਤੇ ਫੇਰ ਉਂਗਲ ਲਾਊਂਗਾ। ਸੋ ਇਸੇ ਤੋਂ ਕਹਾਵਤ ਬਣੀ ਹੈ ਜੀ ਕਿ ਉਂਗਲ ਲਾਤੀ। ਤੁਸੀਂ ਪੂਰਾ ਇਤਿਹਾਸ ਦੱਸਿਆ ਇਸ ਕਹਾਵਤ ਦਾ, ਬਹੁਤ ਬਹੁਤ ਸ਼ੁਕਰੀਆ।

0: ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ।
1: ਰੇਡੀਓ ਤੇ ਮਸ਼ਹੂਰੀ ਕਰਕੇ? ਉਹ ਬਾਈ ਉਹ ਕਿਵੇਂ ਭਲਾ?
0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
1: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
0: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
2: FM ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 8 ਜੂਨ ਦਿਨ ਸੋਮਵਾਰ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ, ਜਿਨ੍ਹਾਂ ਦੇ ਸ਼ੁਰੂਆਤੀ ਹਿੱਟ ਗੀਤ ਹਰ ਟੇਪ ਰਿਕਾਰਡਰ ਦੀ ਸ਼ਾਨ ਬਣੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੂਨ ਦਿਨ ਐਤਵਾਰ ਸ਼ਾਮ 5 ਵਜੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਇਸ ਵਾਰੀ ਸੁਣੋਗੇ ਇੱਕ ਰੂਹਾਨੀ ਅਤੇ ਲੋਕ ਵਿਰਸੇ ਨਾਲ ਜੁੜਿਆ ਕਿੱਸਾ ਨਲ ਦਮਯੰਤੀ।

ਪੈਂਦਾ ਤੇ ਜਿਹੜਾ ਉਹ ਸਫ਼ਰ ਹੈ ਸਾਨੂੰ ਬਹੁਤ ਕੁਝ ਸਿਖਾ ਜਾਂਦਾ। ਇਸ ਲਈ ਸਾਨੂੰ ਹਮੇਸ਼ਾ ਨਤੀਜਿਆਂ ਦੀ ਚਿੰਤਾ ਕਰਨ ਦੀ ਬਜਾਏ ਆਪਣੇ ਯਤਨਾਂ 'ਤੇ ਧਿਆਨ ਦੇਣਾ ਚਾਹੀਦਾ, ਆਪਣੀਆਂ ਕੋਸ਼ਿਸ਼ਾਂ 'ਤੇ ਧਿਆਨ ਦੇਣਾ ਚਾਹੀਦਾ। ਜੇਕਰ ਇੱਕ ਵਾਰ ਨਾਕਾਮਯਾਬੀ ਮਿਲੇ ਤਾਂ ਹਿੰਮਤ ਨਹੀਂ ਹਾਰਨੀ ਚਾਹੀਦੀ, ਸਗੋਂ ਉਸ ਤੋਂ ਬਾਅਦ ਦੁੱਗਣੀ ਹਿੰਮਤ ਦੇ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜਿਹੜਾ ਆਪਾਂ ਟੀਚਾ ਮਿੱਥਿਆ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਉਸਨੂੰ ਪ੍ਰਾਪਤ ਕਰਨ ਲਈ ਹੋਰ ਮਿਹਨਤ ਕਰਨੀ ਚਾਹੀਦੀ ਹੈ। ਅਤੇ ਮਿਹਨਤ ਕਦੇ ਵੀ ਥੋੜ੍ਹੀ ਨਹੀਂ ਹੁੰਦੀ, ਜ਼ਿਆਦਾ ਵੀ ਨਹੀਂ ਹੁੰਦੀ। ਇਹ ਮਿਹਨਤ ਡਿਪੈਂਡ ਕਰਦੀ ਹੈ, ਨਿਰਭਰ ਕਰਦੀ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਕੀ ਪ੍ਰਾਪਤ ਕਰਨਾ ਹੈ। ਹੌਲੀ ਹੌਲੀ ਹੀ ਸਹੀ, ਪਰ ਹਰ ਰੋਜ਼ ਅੱਗੇ ਵਧਣਾ ਹੀ ਅਸਲੀ ਕਾਮਯਾਬੀ ਹੈ।

ਹਰ ਦਿਨ ਦੀ ਸ਼ੁਰੂਆਤ ਸਾਨੂੰ ਚੰਗੇ ਵਿਚਾਰਾਂ ਨਾਲ ਕਰਨੀ ਚਾਹੀਦੀ ਹੈ, ਤਾਂ ਫਿਰ ਸਾਰਾ ਦਿਨ ਹੈ ਜਿਹੜਾ ਉਹ ਬਹੁਤ ਹੀ ਵਧੀਆ ਬੀਤਦਾ ਹੈ। ਰੋਜ਼ ਸਵੇਰੇ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਸਵਾਲ ਪੁੱਛਦੇ ਹੋ, ਮੈਂ ਅੱਜ ਐਸਾ ਕੀ ਕਰ ਸਕਦਾ ਹਾਂ ਜੋ ਮੇਰੇ ਕੱਲ੍ਹ ਨੂੰ ਹੋਰ ਬਿਹਤਰ ਬਣਾਏ, ਤਾਂ ਇਹ ਸਵਾਲ ਖੁਦ ਹੀ ਤੁਹਾਨੂੰ ਹੌਸਲੇ ਨਾਲ ਭਰ ਦਿੰਦਾ ਹੈ। ਅਤੇ ਦੋਸਤੋ, ਜਾਂਦੇ ਜਾਂਦੇ ਜਿਵੇਂ ਤੁਹਾਨੂੰ ਪਤਾ ਹੀ ਕਿ ਗਰਮੀਆਂ ਦਾ ਜਿਹੜਾ ਮੌਸਮ ਹੈ ਉਹ ਚੱਲ ਰਿਹਾ, ਅਤੇ ਇਸ ਲਈ ਆਪਣੇ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਹਾਈਡਰੇਟ ਰੱਖਣ ਲਈ ਦਿਨ ਵਿੱਚ ਘੱਟੋ ਘੱਟ 8 ਤੋਂ 10 ਗਿਲਾਸ ਪਾਣੀ ਦੇ ਜ਼ਰੂਰ ਪੀਓ। ਮੌਸਮੀ ਫਲ ਜਿਵੇਂ ਤਰਬੂਜ਼, ਖਰਬੂਜਾ, ਅੰਬ ਖਾਓ। ਬਹੁਤ ਜ਼ਿਆਦਾ ਧੁੱਪ ਵਿੱਚ ਜਾਣ ਤੋਂ ਬਚੋ। ਜੇਕਰ ਜ਼ਰੂਰੀ ਹੈ ਤਾਂ ਹੀ ਬਾਹਰ ਨਿਕਲੋ, ਅਤੇ ਪਰਹੇਜ਼ ਕਰੋ ਕਿ 12 ਤੋਂ 3 ਦੇ ਵਿੱਚ ਬਾਹਰ ਜਾਇਆ ਜਾਵੇ, ਧੁੱਪ ਦੇ ਵਿੱਚ ਜਾਇਆ ਜਾਵੇ। ਅਤੇ ਸਵੇਰ ਦੀ ਸੈਰ ਕਦੇ ਵੀ ਨਾ ਬੋਲੋ। ਅਤੇ ਹੁਣ ਮੈਨੂੰ ਰਮਨਦੀਪ ਕੌਰ ਨੂੰ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਧੰਨਵਾਦ ਕਰਦੇ ਹਾਂ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਧੰਨਵਾਦ ਅਤੇ ਨਮਸਕਾਰ।

ए। ਨੈਸ਼ਨਲ ਟੈਸਟਿੰਗ ਏਜੰਸੀ ਨੇ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਪਲੇਟਫਾਰਮਾਂ ਤੇ ਫੈਲ ਰਹੀਆਂ ਨੀਟ ਯੂਜੀ 2026 ਦੀ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਕਥਿਤ ਲੀਕ ਅਗਾਉਂ ਪਹੁੰਚ ਜਾਂ ਵਿਕਰੀ ਸਬੰਧੀ ਅਫਵਾਹਾਂ ਦਾ ਖੰਡਨ ਕੀਤਾ ਹੈ। ਏਜੰਸੀ ਨੇ ਕਿਹਾ ਕਿ ਇਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਦਾ ਫਾਇਦਾ ਉਠਾਉਣ ਵਾਲੇ ਸੰਗਠਿਤ ਧੋਖਾਧੜੀ ਗਿਰੋਹਾਂ ਦਾ ਕੰਮ ਏ। ਏਜੰਸੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੀਖਿਆ ਅਮਲ ਦੀ ਨਿਰਪੱਖਤਾ ਨੂੰ ਬਰਕਰਾਰ ਰੱਖਿਆ ਗਿਐ ਅਤੇ ਉਮੀਦਵਾਰਾਂ ਲਈ ਨਿਰਪੱਖ ਤੇ ਸੁਰੱਖਿਅਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਗਏ ਨੇ। ਏਜੰਸੀ ਨੇ ਕਿਹਾ ਕਿ ਉਹ ਇਤਰਾਜ਼ਯੋਗ ਚਰਣਾਂ ਅਕਾਊਂਟਸ ਅਤੇ ਸਮੱਗਰੀ ਦੀ ਸਰਗਰਮੀ ਨਾਲ ਪਛਾਣ ਕਰ ਰਹੀ ਏ ਅਤੇ ਤੁਰੰਤ ਕਾਰਵਾਈ ਲਈ ਸਬੰਧਿਤ ਪਲੇਟਫਾਰਮਾਂ ਅਤੇ ਸਾਈਬਰ ਅਪਰਾਧ ਅਧਿਕਾਰੀਆਂ ਨੂੰ ਜਾਣਕਾਰੀ ਪ੍ਰਦਾਨ ਕਰ ਰਹੀ ਏ। ਉਮੀਦਵਾਰਾਂ ਦੇ ਮਾਪਿਆਂ ਨੂੰ ਸਲਾਹ ਦਿੱਤੀ ਗਈ ਏ ਕਿ ਉਹ ਅਣਜਾਣ ਸਰੋਤਾਂ ਤੋਂ ਪ੍ਰਾਪਤ ਕਿਸੇ ਵੀ ਮੈਸੇਜ ਤੇ ਭਰੋਸਾ ਨਾ ਕਰਨ, ਇਸ ਨੂੰ ਅੱਗੇ ਨਾ ਭੇਜਣ, ਨਾ ਹੀ ਭੁਗਤਾਨ ਕਰਨ ਅਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਦਾ ਸ਼ਿਕਾਰ ਨਾ ਹੋਣ। ਏਜੰਸੀ ਨੇ ਸਾਰੇ ਉਮੀਦਵਾਰਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਪ੍ਰਮਾਣਿਤ ਵੈਬਸਾਈਟਾਂ ਤੇ ਚੈਨਲਾਂ ਰਾਹੀਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਏ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੌਰੇ ਤੇ ਆਏ ਆਪਣੇ ਨੇਪਾਲੀ ਹਮਰੁਤਬਾ ਸ਼ਿਸ਼ਿਰ ਖਨਾਲ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਤੋਂ ਬਾਅਦ 2015 ਦੀ ਭੂਚਾਲ ਤੋਂ ਬਾਅਦ ਮੁੜ ਉਸਾਰੀ ਪ੍ਰੋਗਰਾਮ ਤਹਿਤ ਨੇਪਾਲ ਨੂੰ 72 ਸਿਹਤ ਸਹੂਲਤਾਂ ਅਤੇ 12 ਸਭਿਆਚਾਰਕ ਵਿਰਾਸਤ ਪ੍ਰੋਜੈਕਟ ਵਰਚੁਅਲੀ ਸੌਂਪੇ। ਦੋਵਾਂ ਨੇਤਾਵਾਂ ਨੇ ਸਰਹੱਦ ਪਾਰ ਨਿੱਜੀ ਤੌਰ ਤੇ ਪੈਸੇ ਭੇਜਣ ਦੀ ਸਹੂਲਤ ਲਈ UPI ਯੂਨੀਫਾਈਡ ਪੇਮੈਂਟਸ ਇੰਟਰਫੇਸ ਭਾਰਤ ਅਤੇ ਨੇਪਾਲ ਦੇ ਨੈਸ਼ਨਲ ਪੇਮੈਂਟਸ ਇੰਟਰਫੇਸ ਵਿਚਕਾਰ ਸਾਂਝੇ ਤੌਰ ਤੇ ਸੰਪਰਕ ਦੀ ਸ਼ੁਰੂਆਤ ਕੀਤੀ। ਦੋਵਾਂ ਆਗੂਆਂ ਦੀ ਮੌਜੂਦਗੀ ਵਿਚ ਨੇਪਾਲ ਲਈ ਵੋਇਸ ਫਸਟ ਭਾਸ਼ਾ ਅਨੁਵਾਦ ਪਲੇਟਫਾਰਮ ਲਈ ਰਾਸ਼ਟਰੀ ਡਿਜੀਟਲ ਬੁਨਿਆਦੀ ਢਾਂਚੇ ਦੀ ਸਹਿ ਰਚਨਾ ਲਈ ਡਿਜੀਟਲ ਇੰਡੀਆ ਭਾਸ਼ਣੀ ਅਤੇ ਕਾਠਮੰਡੂ ਯੂਨੀਵਰਸਿਟੀ ਵਿਚਕਾਰ ਇਕ ਸਮਝੌਤਾ ਪੱਤਰ ਦਾ ਵਟਾਂਦਰਾ ਵੀ ਹੋਇਆ। ਡਾਕਟਰ ਜੈਸ਼ੰਕਰ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਆਪਸੀ ਤਰੱਕੀ, ਖੁਸ਼ਹਾਲੀ ਅਤੇ ਭਲਾਈ ਲਈ ਨੇਪਾਲ ਨਾਲ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ, ਸਾਡਾ ਫੇਸਬੁੱਕ ਪੇਜ ਏ RNA-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸੂਬੇ ਭਰ ਦੇ 24,453 ਵੋਟ ਕੇਂਦਰਾਂ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਅਗਾਉਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਸੂਬੇ ਵਿਚ ਪ੍ਰੀ SIR ਮੈਪਿੰਗ ਦਾ 84.62% ਕੰਮ ਪੂਰਾ ਹੋ ਚੁੱਕਿਆ ਹੈ। ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿਚ ਇਸ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ VLOs ਨੂੰ ਵੋਟਰਾਂ ਦੀ ਸਹੂਲਤ ਲਈ ਕੈਂਪ ਦੌਰਾਨ ਆਪਣੇ ਵੋਟ ਕੇਂਦਰਾਂ ਤੇ ਮੌਜੂਦ ਰਹਿਣ ਦੀ ਹਦਾਇਤ ਕੀਤੀ ਗਈ ਏ। ਉਨ੍ਹਾਂ ਕਿਹਾ ਕਿ ਦਫ਼ਤਰ, ਮੁੱਖ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੂਥ ਪੱਧਰੀ ਕੈਂਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਏਗੀ। ਘਰੇਲੂ LPG ਰਸੋਈ ਗੈਸ ਦੀ ਕੀਮਤ 14.2 ਕਿਲੋਗ੍ਰਾਮ ਪ੍ਰਤੀ ਸਿਲੰਡਰ 29 ਰੁਪਏ ਵਧਾ ਦਿੱਤੀ ਗਈ ਏ। ਅੱਜ ਤੋਂ ਦਿੱਲੀ ਵਿਚ ਘਰੇਲੂ LPG ਦੀ ਕੀਮਤ 942 ਰੁਪਏ ਹੋ ਜਾਏਗੀ, ਜੋ ਪਹਿਲਾਂ 913 ਰੁਪਏ ਸੀ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਹਵਾਬਾਜ਼ੀ ਦੇ ਵਿਕਾਸ ਵਿਚ ਭਾਰਤ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਇਸ ਖੇਤਰ ਵਿਚ ਹਵਾਈ ਯਾਤਰੀਆਂ ਦੀ ਗਿਣਤੀ 2044 ਤੱਕ 4.1 ਅਰਬ ਤੱਕ ਪਹੁੰਚਣ ਦਾ ਅਨੁਮਾਨ ਏ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਦੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਉਪ ਪ੍ਰਧਾਨ ਸ਼ੈਲਡਨ ਹੀ ਨੇ ਕੱਲ੍ਹ ਬ੍ਰਾਜ਼ੀਲ ਵਿਚ ਕਿਹਾ ਕਿ ਭਾਰਤ ਕਈ ਸਾਲਾਂ ਤੋਂ ਇਸ ਖੇਤਰ ਦੇ ਹਵਾਬਾਜ਼ੀ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਘਰੇਲੂ ਨਾਗਰਿਕ ਹਵਾਬਾਜ਼ੀ ਬਾਜ਼ਾਰਾਂ ਵਿਚੋਂ ਇਕ ਏ। ਉਨ੍ਹਾਂ ਇਹ ਵੀ ਕਿਹਾ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਨੇ ਪਿਛਲੇ 5 ਤੋਂ 10 ਸਾਲਾਂ ਵਿਚ ਮਜ਼ਬੂਤ ਵਿਕਾਸ ਦਾ ਅਨੁਭਵ ਕੀਤਾ ਤੇ ਭਵਿੱਖ ਵਿਚ ਵੀ ਮਜ਼ਬੂਤ ਰਹਿਣ ਦੀ ਉਮੀਦ ਏ। ਇਹ ਸੰਘ 370 ਤੋਂ ਵੱਧ ਏਅਰਲਾਈਨਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਕਿ ਵਿਸ਼ਵ ਹਵਾਈ ਆਵਾਜਾਈ ਦਾ ਕਰੀਬ 85% ਏ। ਚੰਡੀਗੜ੍ਹ ਵਿਚ 8 ਤੋਂ 10 ਜੂਨ ਤੱਕ ਹੋਣ ਵਾਲੀ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਵਿਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਨੂੰ ਲਿਜਾਣ ਲਈ 6 ਇਲੈਕਟ੍ਰਿਕ ਬੱਸਾਂ ਦੀ ਵਰਤੋਂ ਕੀਤੀ ਜਾਏਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਇਹ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਸੀਲਿਆਂ ਦੀ ਸੰਭਾਲ ਦੇ ਸੱਦੇ ਦੇ ਅਨੁਸਾਰ ਏ ਅਤੇ ਇਸ ਦਾ ਉਦੇਸ਼ ਚੁਗਿਰਦਾ ਸੁਰੱਖਿਆ ਨੂੰ ਉਤਸ਼ਾਹਿਤ

ਪ੍ਰੋਗਰਾਮ ਸਦਾਬਹਾਰ ਨਗਮੇ ਜੋ ਕਿ ਆਧਾਰਿਤ ਹੁੰਦਾ ਹੈ 70 ਤੋਂ ਲੈ ਕੇ 90 ਦੇ ਦਹਾਕੇ ਦੀਆਂ ਹਿੰਦੀ ਫਿਲਮਾਂ ਦੇ ਗਾਣਿਆਂ ਉੱਤੇ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਜਿਸ ਨੂੰ ਲਿਆ ਗਿਆ ਹੈ ਫਿਲਮ ਇੱਕ ਦੂਜੇ ਕੇ ਲੀਏ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾ ਬਹਾਰ ਨਗਮੇ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:59 ਤੇ 45 ਸਕਿੰਟ ਦਾ। ਠੀਕ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਰਹੇਗਾ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

0: नए दौर के सदाबहार गानों की महफिल। सोमवार से शनिवार दिन में 2:30 बजे सिर्फ विविध भारती पर। सदाबहार नगमे।
1: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਸਵੇਰ ਦੇ 10:22 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।

0: जी दोस्तों नमस्कार, मैं रमनदीप कौर हाजिर हाँ प्रोग्राम निक्के निक्के तारे लैके। अज दे प्रोग्राम दे विच तुहाडे नाल मेज़बान होणगे मनदीप रजौरा अते तुहाडी मुलाकात करावांगे सरकारी प्राइमरी स्कूल गोनियाना कला दे विद्यार्थियां नाल।
1: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ। ਨਿੱਕੇ ਨਿੱਕੇ ਤਾਰਿਆਂ ਦੇ ਕੋਲ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਕਲਾਂ ਬਠਿੰਡਾ ਅਤੇ ਨਾਲ ਹੀ ਇੱਥੇ ਸਰਕਾਰੀ ਮਿਡਲ ਸਕੂਲ ਗੋਨਿਆਣਾ ਕਲਾਂ ਬਠਿੰਡਾ ਦੀ ਬਿਲਡਿੰਗ ਵੀ ਹੈ। ਕੁਝ ਬੱਚੇ ਉੱਧਰਲੇ ਪਾਸੋਂ ਵੀ ਯਾਨੀ ਕਿ ਮਿਡਲ ਸਕੂਲ ਤੋਂ ਵੀ ਆਪਣੀਆਂ ਪੇਸ਼ਕਾਰੀਆਂ ਦੇਣ ਆਏ ਹੋਏ ਨੇ, ਪਰ ਅਸੀਂ ਸਾਰੇ ਰਲ ਕੇ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਰਾਸ਼ਟਰੀ ਗਾਣ ਜੋ ਹੈ ਸਾਡਾ ਉਹ ਅਸੀਂ ਗਾਵਾਂਗੇ। ਬੱਚੇ ਸਾਨੂੰ ਰਾਸ਼ਟਰੀ ਗਾਣ ਸੁਣਾਉਣਗੇ। ਚਲੋ ਜੀ ਬੱਚਿਓ, ਸਾਰੇ ਅਸੀਂ ਖੜ੍ਹੇ ਹੋ ਕੇ ਰਾਸ਼ਟਰੀ ਗਾਣ ਦੀ ਮਰਿਆਦਾ ਦੇ ਨਾਲ ਅਸੀਂ ਰਾਸ਼ਟਰੀ ਗਾਣ ਸ਼ੁਰੂ ਕਰਦੇ ਹਾਂ। ਸ਼ੁਰੂ ਕਰੋ ਬੱਚਿਓ।

0: ਹਿੰਦ। ਪਿਆਰੇ ਪਿਆਰੇ ਬੱਚੇ ਜਿਹੜੇ ਹੈ ਹੁਣ ਸਾਰੇ ਆਪਣੀ ਆਪਣੀ ਥਾਂ ਲੈ ਲੈਣ, ਸਾਰੇ ਜਣੇ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ। ਪਿਆਰੇ ਪਿਆਰੇ ਬੱਚੇ ਜਿਹੜੇ ਇਸ ਸਕੂਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਕਲਾਂ ਬਠਿੰਡਾ ਦੇ ਸਾਡੇ ਨਾਲ ਨੇ, ਤੇ ਛੋਟੇ ਬੱਚੇ ਇਹ ਪਿਆਰੀ ਪਿਆਰੀ ਵਰਦੀ ਚ ਸਜੇ ਤਜੇ ਇਹ ਦੋ ਦੋ ਗੁੱਤਾਂ ਕਰਾ ਕੇ ਆਈਆਂ ਬੱਚੀਆਂ ਸਾਡੇ ਨਾਲ ਨੇ, ਸਾਰੀ ਜਣੀਆਂ ਹੱਸ ਰਹੀਆਂ ਨੇ, ਪਰ ਸਾਨੂੰ ਸੁਣਾਉਣਗੀਆਂ ਕੀ ਉਹ ਵੀ ਤਾਂ ਦੇਖੀਏ। ਨਾਂ ਪੁੱਛਦੇ ਆ ਪਹਿਲਾਂ, ਤੁਹਾਡਾ ਕੀ ਨਾਂ ਹੈ?
1: ਹਰਸ਼ਦੀਪ ਕੌਰ। ਗੁਰਕੀਰਤਪਾਲ ਕੌਰ।
2: ਨਿਮਰਤ ਕੌਰ।
0: ਨਿਮਰਤ ਕੌਰ, ਮੈਨੂੰ

0: ਕਹਿੰਦੇ ਤੁਸੀਂ ਤਿੰਨੋਂ ਇਕੱਠੀਆਂ ਕੁਝ ਸੁਣਾਓਗੀਆਂ, ਹੈ ਨਾ? ਹਾਂਜੀ, ਸੋ ਸਾਰੇ ਬੱਚੇ ਤਿੰਨੋਂ ਸਾਨੂੰ ਇਕੱਠੇ ਹੋ ਕੇ ਸੁਣਾਉਣਗੇ, ਉੱਚੀ ਦੇਣੇ, ਠੀਕ ਹੈ? ਸ਼ਾਬਾਸ਼, ਤਿਆਰ, ਬੋਲੋ, ਤਿਆਰ ਕਰੋ।
1: ਤੂੰ ਸੀ ਪਹਿਲੀ ਮਾਏ, ਮੇਰੀ ਸਹੇਲੀ ਮਾਏ, ਮਤਾਂ ਦੇ ਗਹਿਣੇ ਮਾਏ, ਧੀਆਂ ਸੰਗ ਰਹਿਣੇ ਮਾਏ, ਅੱਗੇ ਪੜ੍ਹਦੇ ਸੀ ਬੂਹੇ, ਪੈ ਗਿਆ ਦਿਲ ਕਾਲਾ ਨੀ, ਪਾ ਦੇ ਮੇਰੀ ਗੁੱਤ ਚੜੋ।

0: ਮੰਨਦੇ ਆ, ਮੱਗਰ ਮੁਗਰ ਲਾਉਂਦੇ ਆ, ਕੋਟ ਸਵੈਟਰ ਪਾਉਂਦੇ ਆ, ਕੋਬਜ ਪਾਲਾ ਕਿਸੀ ਦਾ, ਧੂੰਆਂ ਲਾਲਾ ਸੇਕੀ ਦਾ, ਮਾਗਨੇ ਆਰੇ ਧੁੱਪਾਂ ਦੇ, ਪੱਤੇ ਚੜਦੇ ਰੁੱਖਾਂ ਦੇ, ਫੱਗਣ ਫੁੱਲ ਖੜਾਉਂਦਾ ਹੈ, ਸਾਦੇ ਮਾਣੂ ਪਾਉਂਦਾ ਹੈ, ਬਾਰਾਂ ਮਾਨ ਪੜਦੇ ਜਾਓ, ਗੱਲ ਸਿਆਣੀ ਕਰਦੇ ਜਾਓ।
1: ਵਾਹ ਜੀ ਵਾਹ, ਜ਼ੋਰਦਾਰ ਤਾੜੀਆਂ ਬਈ। ਇਹਨਾਂ ਬੱਚਿਆਂ ਨੇ ਤਾਂ ਬਹੁਤ ਸਿਆਣੀ ਗੱਲ ਕੀਤੀ ਹੈ, ਤੇ ਸਿਆਣੀ ਗੱਲ ਕਰਨ ਵਾਲੇ ਇਹ ਬੱਚੇ ਜਿਹੜੇ ਹੈ, ਇਹਨਾਂ ਨੂੰ ਪੁੱਛਦੇ ਆ, ਤੁਹਾਨੂੰ ਇਹ ਕਵਿਤਾ ਸਿਖਾਈ ਕਿਨੇ?
2: ਆਪ ਸਿੱਖੀ ਹੈ ਜੀ।
1: ਆਪੇ ਸਿੱਖੀ ਹੈ? ਕਿਹੜੀ ਕਲਾਸ ਚ, ਕਿਹੜੀ ਜਮਾਤ ਦੀ ਕਵਿਤਾ ਇਹ ਸਬਜੈਕਟ ਦੀ?
2: ਪੰਜਾਬੀ ਦੀ।
1: ਪੰਜਾਬੀ ਦੀ, ਅੱਛਾ, ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਇਹ ਕਵਿਤਾ ਹੈਗੀ ਹੈ ਉੱਥੇ। ਤੇ ਤੁਸੀਂ ਦੱਸੋ ਵੀ ਤੁਹਾਡੇ ਘਰੇ ਕੌਣ ਕੌਣ ਨੇ?
2: ਮੰਮੀ, ਡੈਡੀ, ਦਾਦੀ
1: ਜੀ। ਤੇ ਜਦੋਂ ਤੁਸੀਂ ਸ਼ਰਾਰਤ ਕਰਦੇ ਹੋ ਤੇ ਤੁਹਾਨੂੰ ਫਿਰ ਘਰੇ ਡਾਂਟਦਾ ਕੌਣ ਹੈ?
2: ਡੈਡੀ
1: ਡਾਂਟਦੇ ਆ, ਠੀਕ ਹੈ। ਤੇ ਫਿਰ ਤੁਸੀਂ ਘਰੇ ਹੁਣ ਸਕੂਲੋਂ ਜਦੋਂ ਜਾਓਗੇ ਤੇ ਜਾ ਕੇ ਕੀ ਕਰੋਗੇ? ਉਸ ਤੋਂ ਬਾਅਦ ਸ਼ਾਮ ਤੱਕ ਕੀ ਕਰੋਗੇ ਫਿਰ?
2: ਪੜਾਂਗੇ।
1: ਪੜੋਂਗੇ, ਵੈਰੀ ਗੁੱਡ, ਸ਼ਾਬਾਸ਼। ਹੋਰ ਕਿਹੜੇ ਬੱਚੇ ਆ ਜਿਹੜੇ ਸਾਨੂੰ ਕਵਿਤਾ ਸੁਣਾਉਣਗੇ ਬਈ? ਆ ਜਾਓ, ਸ਼ਾਬਾਸ਼। ਇੱਕ ਬੱਚਾ ਜਿਹੜਾ ਹੈ ਪਿਆਰਾ ਜਿਹਾ, ਉਹ ਆ ਗਿਆ ਸਾਡੇ ਕੋਲੇ। ਇਸ ਦੇ ਨਾਲ ਇੱਕ ਹੋਰ ਬੱਚਾ ਹੈ। ਇਹਨਾਂ ਬੱਚਿਆਂ ਨੇ ਦੋ ਦੋ ਕਰਕੇ ਕਵਿਤਾ ਜਿਹੜੀ ਹੈ ਉਹ ਸਿੱਖੀ ਹੈ। ਇੱਕ ਬੱਚਾ ਕਵਿਤਾ ਸੁਣਾਏਗਾ, ਇੱਕ ਗਾਣਾ। ਤੁਹਾਡਾ ਕੀ ਨਾਂ?
2: ਗੁਰਮਾਨ।
1: ਦਿਮਾਂਸ਼?
2: ਗੁਰਮਾਨ ਜੀ।
1: ਗੁਰਮਾਨ ਹੋ ਤੁਸੀਂ? ਗੁਰਮਾਨ ਕਿਹੜੀ ਕਲਾਸ ਚੋ?
2: ਤੀਜੀ।
1: ਤੀਜੀ ਚ, ਵੈਰੀ ਗੁੱਡ। ਤੇ
2: ਸੱਜਣ ਹਾਰੇ ਸਭ ਤੇ ਪਿਆਰੇ ਦੇ ਸਤੂ ਮੈਦਾਨ ਪੜੀਏ ਲਿਖੀ ਅੱਗੇ ਵਧੀਆ ਕਰੀਏ ਕੰਮ ਮਹਾਨ ਵਣ ਪਿਤਾ ਦੀ ਸੇਵਾ ਕਰੀ ਸੇਵਾ ਜੀ ਨਿਖਾਮ ਤਰਦੇ ਜਾਈਏ ਮੰਜਾ ਪਈ ਹੋਏ ਰਾਮ ਰਾਵ ਤੂੰ ਤਾਂ ਸਭ ਤੋਂ ਮਾਲਿਕ ਸਭ ਨੇ ਤੇ ਪ੍ਰੋਸਤਕ ਵੀ ਵਰ ਦੇਖ ਦੇ ਹੁਣ ਵਿੱਚ ਨਾ ਰੁੱਸ ਅੱਗੇ ਨੇ ਸਵਾਇਆ ਵੇ ਰਹੇ ਨੇ ਕੋਈ ਪੱਕਾ ਬੋਲੇ ਬੋਲਦਾ ਮਿੱਠਾ ਬੋਲੇ ਬੋਲੇ ਨਾ ਕੋਈ ਰੁੱਕਾ ਸਭ
3: ਖੁਸ਼ਦੀਪ ਕੌਰ
4: ਸੁਖਮਨਦੀਪ ਕੌਰ
1: ਜੀ ਤੁਸੀਂ ਕੀ ਸੁਣਾਓਗੇ?
3: ਕਵਿਤਾ।
1: ਚਲੋ ਉੱਚੀ ਦੇਣੇ

0: ਆਪਣੀ ਬੋਲੀ ਹੈ ਪੰਜਾਬੀ ਸਾਡੀ ਜੋਰ ਦੇ ਕਮਾਈਆਂ ਵਿੱਚ ਜੰਗਾਂ ਦੇ ਲੜਾਈਆਂ ਵਿੱਚ ਇਹੋ ਜਿੰਦ ਪਾਣੀ ਬੋਲੀ ਹੈ ਪੰਜਾਬੀ ਸਾਡੀ ਫੁੱਲਾਂ ਦੀ ਕਿਆਰੀ ਸਾਡੀ ਸੁੱਖਾਂ ਦੀ ਅਟਾਰੀ ਸਾਡੀ ਭੁੱਲ ਕੇ ਨੀ ਢਾਣੀ ਬੋਲੀ ਹੈ ਪੰਜਾਬੀ ਸਾਡੀ
1: ਵੈਰੀ ਗੁੱਡ ਬਹੁਤ ਅੱਛੇ ਜ਼ੋਰਦਾਰ ਤਾੜੀਆਂ ਬਈ ਜੀ ਇੱਕ ਪਿਆਰੀ ਜੀ ਬੱਚੀ ਜਿਹੜੀ ਹੈ ਉਹ ਕੁਝ ਲਿਖੀ ਫਿਰਦੀ ਹੈ ਆਪਣੀ ਡਾਇਰੀ ਦੇ ਉੱਤੇ ਇਸ ਦੇ ਨਾਲ ਗੱਲ ਕਰਦੇ ਆ ਤੁਹਾਡਾ ਕੀ ਨਾਮ ਹੈ ਬਈ
2: ਬਬਲਪ੍ਰੀਤ ਕੌਰ
1: ਬਬਲਪ੍ਰੀਤ ਤੁਸੀਂ ਕਿਹੜੀ ਕਲਾਸ ਚੋਂ
2: 7ਵੀਂ ਚ
1: ਅੱਛਾ ਤੁਸੀਂ 7ਵੀਂ ਕਲਾਸ ਚੋਂ ਕਿਉਂਕਿ ਸਰਕਾਰੀ ਮਿਡਲ ਸਕੂਲ ਗੋਨੀਆਣਾ ਕਲਾਂ ਤਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਬਠਿੰਡਾ ਇਹ ਇਕੱਠਿਆਂ ਹੀ ਹੈ ਮਿਡਲ ਸਕੂਲ ਦਿਖਾਈ ਦੇ ਰਿਹਾ ਇਧਰਲੇ ਪਾਸੇ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਵਰਦੀ ਜਿਹੜੀ ਹੈ ਉਹ ਅਲੱਗ ਹੈ ਤੇ ਮਿਡਲ ਸਕੂਲ ਦੇ ਬੱਚਿਆਂ ਦੀ ਵਰਦੀ ਥੋੜੀ ਸਾਨੂੰ ਅਲੱਗ ਦਿਖਾਈ ਦੇ ਰਹੀ ਹੈ ਤੇ ਇਹ

0: ਵੀ ਦੀ ਵਿਦਿਆਰਥਣ ਹੈ ਜਿਹੜੀ ਬੱਚੀ ਬਬਲਪ੍ਰੀਤ, ਸਾਨੂੰ ਕੀ ਸੁਣਾਏਗੀ ਬਈ?
1: ਆਪ ਸਜਾ ਕੇ ਸਾਰੇ ਸੁਪਨੇ, ਆਪੇ ਚੰਦਰਾ ਚੂਰ ਕਰ ਗਿਆ, ਖੌਰੇ ਸੀ ਕੈਸੀ ਮਜਬੂਰੀ, ਮੈਨੂੰ ਵੀ ਮਜਬੂਰ ਕਰ ਗਿਆ, ਹਾਮੀ ਸੀ ਮੇਰੀ ਹਾਂ ਵਿੱਚ ਪਰਦਾ, ਮੇਰੀ ਨਾਂ ਨੂੰ ਨਾ ਕਹਿੰਦਾ ਸੀ, ਮਾਇਨੀ ਮੈਨੂੰ ਛੱਡ ਕੇ ਤੁਰ ਗਿਆ, ਤੈਨੂੰ ਵੀ ਜੋ ਮਾਂ ਕਹਿੰਦਾ ਸੀ, ਮਾਇਨੀ ਮੈਨੂੰ ਛੱਡ ਕੇ ਤੁਰ ਗਿਆ, ਤੈਨੂੰ ਵੀ ਜੋ ਮਾਂ ਕਹਿੰਦਾ ਸੀ, ਮਾਂ ਨੀ ਮਾਂ ਮੈਨੂੰ ਦੇ ਦਿਲਾਸੇ, ਕਹਿਓ ਮੇਰੇ ਮੂਡ ਦੇ ਹਾਸੇ, ਕੀ ਕਰਾਂ ਮੈਨੂੰ ਦੱਸ ਨੀ ਮਾਏ, ਬੁੱਕਲ ਦੇ ਵਿੱਚ ਰੱਖ ਨੀ ਮਾਏ, ਚੱਲਦਾ ਮਾਂ ਕਿਉਂ ਵਸ ਨਹੀਂ ਹੁੰਦਾ, ਕਿਉਂ ਸਾਡੇ ਕੁਝ ਹੱਥ ਨਹੀਂ ਹੁੰਦਾ, ਸੁਪਨਾ ਮਾਂ ਸੁਪਨਾ ਹੀ ਹੁੰਦਾ, ਕਾਹਤੋਂ ਸੁਪਨਾ ਸੱਚ ਨਹੀਂ ਹੁੰਦਾ, ਤੇਰੇ ਤੇ ਹੀ ਮੁੱਕਦੀ ਦੁਨੀਆ, ਲੈ ਕੇ ਮੇਰਾ ਨਾਂ ਕਹਿੰਦਾ ਸੀ, ਮਾਏ ਨੀ ਮੈਨੂੰ ਛੱਡ ਕੇ ਤੁਰ ਗਿਆ, ਤੈਨੂੰ ਵੀ ਜੋ ਮਾਂ ਕਹਿੰਦਾ ਸੀ, ਮੇਰੇ ਅੰਦਰ ਰੂਹ ਮੇਰੀ ਨੂੰ, ਜਿਉਣ ਜੋਗਾ ਕਿਉਂ ਕੱਢ ਕੇ ਲੈ ਗਿਆ, ਜਾਪ ਰਿਹਾ ਕੋਈ ਅੰਗ ਜਿਸਦਾ, ਜਿੱਦਾਂ ਕੋਈ ਵੱਢ ਕੇ ਲੈ ਗਿਆ, ਮੇਰੇ ਅੰਦਰ ਰੂਹ ਮੇਰੀ ਨੂੰ, ਜਿਉਣ ਜੋਗਾ ਕਿਉਂ ਕੱਢ ਕੇ ਲੈ ਗਿਆ, ਪਹਿਲਾਂ ਸੀ ਸਭ ਜਾਣਦਾ ਜਿੱਦਾਂ, ਖੌਰੇ ਮੈਨੂੰ ਤਾਂ ਕਹਿੰਦਾ ਸੀ, ਤਾਂ ਕਹਿੰਦਾ ਸੀ, ਮਾਏ ਨੀ ਮੈਨੂੰ ਛੱਡ ਕੇ ਤੁਰ ਗਿਆ, ਤੈਨੂੰ ਵੀ ਜੋ ਮਾਂ ਕਹਿੰਦਾ ਸੀ, ਮਾਏ ਨੀ ਮੈਨੂੰ ਛੱਡ ਕੇ ਤੁਰ ਗਿਆ, ਤੈਨੂੰ ਵੀ ਜੋ ਮਾਂ ਕਹਿੰਦਾ ਸੀ।
0: ਜੀ ਬਹੁਤ ਅੱਛੇ। ਸਾਡੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਮੁੱਖ ਅਧਿਆਪਕ ਸਰਦਾਰ ਪਰਮਜੀਤ ਸਿੰਘ ਜੀ ਵੀ ਨੇ, ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਇਹਨਾਂ ਨੇ ਆਕਾਸ਼ਵਾਣੀ ਤੱਕ ਰਾਬਤਾ ਕਰਕੇ ਬੱਚਿਆਂ ਦੀ ਇਹ ਤਿਆਰੀ ਕਰਵਾ ਕੇ ਇਸ ਪ੍ਰੋਗਰਾਮ ਦੀ ਬਣਤ ਜਿਹੜੀ ਹੈ ਉਹ ਬਣਾਈ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰਦਾਰ ਪਰਮਜੀਤ ਸਿੰਘ ਜੀ।
2: ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ।
0: ਜੀ ਅਤੇ ਬੱਚੇ ਜਿਹੜੇ ਹੈ ਇੱਥੇ ਤੁਹਾਡੇ ਕੋਲ ਕਿੰਨੇ ਨੇ, ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਹੈ ਸਕੂਲ ਦੇ ਵਿੱਚ, ਤੇ ਚਾਨਣਾ ਪਾਓ ਬੱਚਿਆਂ ਨੂੰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਹੋਰ ਚਾਹੀਦੀਆਂ ਨੇ?
2: ਬਹੁਤ ਵਧੀਆ ਚੱਲ ਰਿਹਾ ਜੀ, ਵਧੀਆ ਸਟਾਫ ਹੈ, ਤੇ ਥੋੜਾ ਇਹਨਾਂ ਦਿਨਾਂ ਵਿੱਚ ਜਨਗਣਨਾ ਦਾ ਕਰਕੇ ਥੋੜਾ ਜਿਹਾ ਬੱਚਿਆਂ ਦੀਆਂ ਕਲਾਸਾਂ ਦਾ ਬਹੁਤ ਪ੍ਰਭਾਵ ਪਿਆ ਵਾ
0: ਜੀ।
2: ਬੱਚੇ ਜਨਗਣਨਾ 'ਚ, ਬੱਚਿਆਂ ਦੇ ਟੀਚਰ ਆ ਜਨਗਣਨਾ 'ਚ, ਕੁਛ ਵੋਟਾਂ ਕਰਕੇ ਡਿਊਟੀ ਲੱਗੀ ਹੈ, ਤੇ ਫਿਰ ਵੀ ਕੋਸ਼ਿਸ਼ ਕਰਦੇ ਹਾਂ ਵਧੀਆ ਮਾਹੌਲ ਰਹੇ। ਵਧੀਆ ਹੈ, ਵਧੀਆ ਪ੍ਰੇਅਰ 'ਚ ਇਹਨਾਂ ਦਾ, ਇਹਨਾਂ ਨੂੰ ਮੁਹਾਰਨੇ ਗੀਤ ਕਵਿਤਾ ਵਾਰੀ ਨਾਲ ਜਿਵੇਂ ਜਿਵੇਂ ਸਲਾਈਡ ਆਉਂਦੀ ਆ ਉਹਨਾਂ ਦੀ ਤਿਆਰੀ ਕਰਾਈ ਜਾਂਦੀ ਹੈ ਇਹਨਾਂ ਦੀ। ਵਧੀਆ ਬੋਲਦੇ ਆ ਬੱਚੇ, ਤੇ ਆਪ ਵੀ ਮੈਨੂੰ ਸ਼ੌਂਕ ਆ ਕਵਿਤਾ ਲਿਖਣ ਦਾ, ਇੱਧਰ ਪੰਜਾਬੀ MA ਹੈ, ਤਾਂ ਥੋੜ੍ਹਾ ਜਿਹਾ ਬੱਚਿਆਂ ਨੂੰ ਇੱਧਰ ਜ਼ਿਆਦਾ ਧਿਆਨ ਰਹਿੰਦਾ
0: ਜੀ। ਚੰਗੀ ਗੱਲ ਹੈ ਜੀ। ਅਤੇ ਬੱਚਿਆਂ ਦੀ ਸਟਰੈਂਥ ਕਿੰਨੀ ਹੈ ਤੁਹਾਡੇ ਕੋਲ?
2: ਪ੍ਰਾਇਮਰੀ 96 ਬੱਚੇ ਆ ਜੀ, ਉੱਧਰ 35+ ਹੈ ਜੀ।
0: ਠੀਕ ਹੈ ਜੀ। ਅਤੇ ਤੁਹਾਡੇ ਕੋਲ ਸਟਾਫ ਕਿੰਨਾ ਹੈ?
2: ਸਟਾਫ ਇੱਧਰ 5 ਹੈ ਜੀ, ਅਤੇ ਉੱਧਰ ਵੀ 4-5 ਆ ਮੈਂ
0: ਜੀ। ਤੁਸੀਂ ਆਪਣੀ ਵੀ ਲਿਖੀ ਹੋਈ ਕਵਿਤਾ ਸਾਨੂੰ ਹੁਣ ਸੁਣਾਓ ਜ਼ਰੂਰ ਜੀ।
2: ਕਵਿਤਾ ਬੋਲੋ
0: ਜੀ, ਤੁਹਾਡੀ ਕਵਿਤਾ ਜੀ।
2: ਕਵਿਤਾ ਦਾ ਨਾਂ ਲਿਖਿਆ ਜੀ ਮੈਂ ਖੁਸ਼ੀ
0: ਜੀ।
2: ਮਸਤ ਜਿਹੀ ਜ਼ਿੰਦਗੀ 'ਚ ਖੁਸ਼ ਰਹੀਦਾ, ਕੋਈ ਕੋਈ ਆਪਣਾ ਵੀ ਲੱਭ ਲਈਦਾ।
0: ਬਹੁਤ ਅੱਛਾ।
2: ਇਹ ਦੁਨੀਆ ਤਾਂ ਖੁਸ਼ੀਆਂ ਵਸਾਰ ਰਹੀ ਏ, ਨਿੱਤ ਨਿੱਤ ਖੁਸ਼ੀਆਂ ਨੂੰ ਮਾਰ ਰਹੀ ਏ, ਸਾਡੇ ਕੋਲੋਂ ਇਹ ਕੁਝ ਨਹੀਂ ਸਹੀਦਾ, ਕੋਈ ਕੋਈ ਆਪਣਾ ਵੀ ਲੱਭ ਲਈਦਾ। ਰੂਸਿਆਂ ਨੂੰ ਨਾਲ ਨਾਲ ਤੋਰ ਲੈਂਦੇ ਆ, ਜਿੱਥੇ ਸਾਡੀ ਮਿਲੇ ਮਾਤੇ ਉੱਥੇ ਬਹਿੰਦੇ ਆ, ਰਹਿ ਜੇ ਸਾਡਾ ਹੋ ਕੇ ਜੀ ਨੂੰ ਤੱਕ ਲਈਦਾ, ਕੋਈ ਕੋਈ ਆਪਣਾ ਵੀ ਲੱਭ ਲਈਦਾ। ਖੁਸ਼ੀਆਂ ਤੋਂ ਭੱਜੇ ਨਿੱਤ ਸੜੇ ਦੁਨੀਆ, ਝੂਠੀਆਂ ਕਹਾਣੀਆਂ ਹੀ ਘੜੇ ਦੁਨੀਆ। ਸਿੱਧੂ ਚਾਲੋ ਮਸਤ ਜਿਹੀ ਚਾਲ ਵੇ ਪਰਵਾਹ ਰਹੀਦਾ, ਕੋਈ ਕੋਈ ਆਪਣਾ ਵੀ ਲੱਭ ਲਈਦਾ। ਮਸਤ ਜਿਹੀ ਜ਼ਿੰਦਗੀ 'ਚ ਖੁਸ਼ ਰਹੀਦਾ, ਕੋਈ ਕੋਈ ਆਪਣਾ ਵੀ ਲੱਭ ਲਈਦਾ। ਧੰਨਵਾਦ
0: ਜੀ, ਬਹੁਤ ਅੱਛੇ। ਤੁਸੀਂ ਬਹੁਤ ਅੱਛੀ ਤੁਕਬੰਦੀ ਜਿਹੜੀ ਆ ਉਹ ਕੀਤੀ ਹੈ ਕਵਿਤੇ ਦੇ ਨਾਲ। ਬੱਚਿਓ, ਆਪਾਂ ਤੁਹਾਡੇ ਅਧਿਆਪਕ ਪਰਮਜੀਤ ਸਿੰਘ ਜੀ ਲਈ ਵੀ ਜ਼ੋਰਦਾਰ ਤਾੜੀਆਂ ਵਜਾ ਦਈਏ। ਜੀ ਕੁਝ ਬੱਚੇ ਜਿਹੜੇ ਹੈ ਉਹ ਆਪਣੀ ਪੰਜਾਬੀ ਦੀਆਂ ਪਾਠ ਪੁਸਤਕਾਂ ਲਈ ਖੜੇ ਹੈ, ਤੇ ਇਸ ਦੇ ਵਿੱਚੋਂ ਸਾਨੂੰ ਇਹ ਕੁਝ ਪੜ੍ਹ ਕੇ ਸੁਣਾਉਣਾ ਚਾਹੁੰਦੇ ਨੇ ਬੱਚੇ। ਹਾਂਜੀ, ਕੀ ਨਾਂ ਹੈ ਤੁਹਾਡਾ?
3: ਖੁਸ਼ਪ੍ਰੀਤ ਕੌਰ।
0: ਤੁਹਾਡਾ ਕੀ ਨਾਂ?
3: ਅਕਸ਼ਪ੍ਰੀਤ ਕੌਰ।
0: ਖੁਸ਼ਪ੍ਰੀਤ ਤੇ ਅਕਸ਼ਪ੍ਰੀਤ ਇਹ ਸਾਨੂੰ ਕੁਝ ਸੁਣਾਉਣਗੀਆਂ, ਚਲੋ ਸ਼ੁਰੂ ਕਰੋ ਬੱਚੋ।
3: ਕਿੰਨਾ

ਹੱਥੀ ਘਰ ਦੇ ਸਵਾਈਆਂ ਹੱਟੀਆਂ, ਲੱਡੂਆਂ ਜਲੇਬੀਆਂ ਦੇ ਥਾਲ ਭਰੇ ਨੇ, ਖਾਣ ਦੇ ਸ਼ੌਕੀਨ ਖੜੇ ਬਣੇ ਪਾਲ ਨੇ, ਟੋਲੀਆਂ ਬਣਾਈਆਂ ਵੱਖੋ ਵੱਖ ਮੇਲੀਆਂ, ਸੋਵਦੇ ਨੇ ਮੇਲੇ ਸਦਾ ਸਾਲ ਵੇਲੀਆਂ, ਸੀਟੀਆਂ

0: ਆਉਂਦੇ ਸਾਡੀਆਂ ਤੁਹਾਡੀਆਂ ਕਿੱਧਰੇ ਪੰਘੂੜੇ ਤੇ ਚੰਡੋਲ ਕਿੱਧਰੇ ਸੁਣਦੇ ਕਵੀਸ਼ਰਾਂ ਦੇ ਬੋਲ ਕਿੱਧਰੇ
1: ਤੇ ਤੁਸੀਂ ਸਾਨੂੰ ਦੱਸੋ ਵੀ ਤੁਹਾਨੂੰ ਕਿਹੜਾ ਸਬਜੈਕਟ ਪੜ੍ਹਨਾ ਵਧੀਆ ਲੱਗਦਾ
2: ਪੰਜਾਬੀ
1: ਪੰਜਾਬੀ ਕੌਣ ਪੜ੍ਹਾਉਂਦਾ ਤੁਹਾਨੂੰ
2: ਬਲਵਿੰਦਰ ਕੌਰ
1: ਜੀ ਤੁਹਾਨੂੰ ਕਿਹੜਾ ਵਧੀਆ ਲੱਗਦਾ
0: ਪੰਜਾਬੀ
1: ਪੰਜਾਬੀ ਹੀ ਤੁਹਾਨੂੰ ਵਧੀਆ ਲੱਗਦਾ ਜੀ ਬਹੁਤ ਅੱਛੇ ਸ਼ਾਬਾਸ਼ ਹੋਰ ਬੱਚੇ ਜਿਹੜੇ ਨੇ ਦੋ ਸਾਡੇ ਨਾਲ ਹੈ ਵੀ ਇਹ ਦੋਨੇ ਬੱਚੇ ਜਿਹੜੇ ਹੈ ਉਹ ਹੱਸਦੇ ਮੁਸਕਰਾਉਂਦੇ ਸਾਡੇ ਕੋਲੇ ਆ ਰਹੇ ਹੈ ਤੇ ਇਸ ਬੱਚੇ ਦੀਆਂ ਤਾਂ ਅੱਖਾਂ ਬੜੀਆਂ ਸੋਹਣੀਆਂ ਜੱਚ ਰਹੀਆਂ ਤੇ ਇਹ ਜਿਹੜਾ ਮੁੰਡਾ ਹੈ ਇਹ ਵੀ ਨਿਖਰਦਾ ਮੈਨੂੰ ਲੱਗਦਾ ਇਹ ਸਪੋਰਟਸ ਕਰਦਾ ਹੈ ਗੇਮ ਬੜੀ ਸੋਹਣੀ ਕਰਦਾ ਹੋਊਗਾ ਇਹ ਤੁਹਾਡਾ ਕੀ ਨਾਂ
3: ਖੁਸ਼ਕਰਨਪ੍ਰੀਤ ਸਿੰਘ ਜੀ
1: ਖੁਸ਼ਕਰਨ ਤੁਹਾਡਾ
4: ਜਸ਼ਨਜੋਤ ਸਿੰਘ ਜੀ
1: ਜਸ਼ਨਜੋਤ ਤੇ ਖੁਸ਼ਕਰਨ ਤੁਸੀਂ ਸਾਨੂੰ ਅੱਜ ਕੀ ਸੁਣਾਓਗੇ ਪਹਿਲਾਂ ਤੁਹਾਡੇ ਤੋਂ ਅਸੀਂ ਤੁਹਾਡੀ ਪੇਸ਼ਕਾਰੀ ਸੁਣ ਲੈਂਦੇ ਆ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਕੀ ਸੁਣਾਓਗੇ
4: ਕੀ

0: ਦੁੱਖ ਟੁੱਟਣਾ ਹੈ ਉਹਨਾਂ ਦੀਆਂ ਅੱਖਾਂ ਵਿੱਚ ਮੈਂ ਰੜਕਾਂ ਮੇਰੇ ਅੱਖੇ ਅੱਗੇ ਹੁੰਦੀ ਜੋ ਜੁਲਸ ਬੜੀਏ ਮੇਰੇ
1: ਨਾਲ। ਪਰ ਤੁਹਾਨੂੰ ਲੱਗਦਾ ਵੀ ਇਸ ਗੀਤ ਦੀ ਜਗ੍ਹਾ ਆਪਾਂ ਹੋਰ ਵਧੀਆ ਗੀਤ ਚੁਣ ਸਕਦੇ ਸੀ? ਇਹਦੇ ਚ ਤਾਂ ਪੁੱਠੇ ਕੰਮਾਂ ਦੀ, ਕਾਲੇ ਕੰਮਾਂ ਦੀ, ਹਥਿਆਰਾਂ ਦੀ ਗੱਲ ਹੋ ਰਹੀ ਹੈ। ਇਹ ਗੀਤ ਇੰਨਾ ਵਧੀਆ ਨਹੀਂ ਹੈ, ਹੈ ਨਾ? ਨਹੀਂ ਹੈ ਇੰਨਾ ਵਧੀਆ। ਤੇ ਅਗਲੇ ਵਾਰੀ ਸਾਨੂੰ ਵਧੀਆ ਗੀਤ, ਕੋਈ ਦੇਸ਼ ਭਗਤੀ ਦਾ, ਦੇਸ਼ ਪ੍ਰੇਮ ਦਾ ਗੀਤ ਯਾਦ ਕਰਕੇ ਸੁਣਾਓਗੇ ਨਾ?
2: ਹਾਂਜੀ ਜੀ।
1: ਚਲੋ ਸ਼ਾਬਾਸ਼, ਅਗਲੇ ਵਾਰੀ ਵਾਸਤੇ ਤੁਸੀਂ ਵਧੀਆ ਗੀਤ ਯਾਦ ਕਰਕੇ ਆਇਓ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਆਓ ਬਈ, ਬੱਚੇ ਜਿਹੜੇ ਨੇ ਪੇਸ਼ਕਾਰੀਆਂ ਦੇਣ ਲਈ ਤਿਆਰ ਬਰ ਤਿਆਰ ਨੇ। ਇੱਕ ਹੋਰ ਛੋਟਾ ਜਿਹਾ ਬੱਚਾ ਸਾਡੇ ਕੋਲੇ ਆ ਗਿਆ, ਕੀ ਨਾਂ ਹੈ ਤੁਹਾਡਾ?
3: ਜਗਵਿੰਦਰ ਸਿੰਘ।
1: ਜਗਵਿੰਦਰ, ਜਗਵਿੰਦਰ ਹੁਣ ਸਾਨੂੰ ਕੀ ਸੁਣਾਏਗਾ? ਜਗਵਿੰਦਰ ਪਹਿਲਾਂ ਸਾਨੂੰ ਆਪਣੀ ਕਲਾਸ ਤਾਂ ਦੱਸ ਦਵੇ।
3: ਤੀਜੀ।
1: ਚਲੋ ਸ਼ਾਬਾਸ਼। ਸਰ, ਸਰ ਦਾ ਨਾਂ ਦੱਸੋ।
3: ਪਤਾ ਨਹੀਂ
1: ਸਰ ਦਾ ਨਾਂ, ਨਹੀਂ ਪਤਾ। ਇਹਨਾਂ ਦੇ ਮੁੱਖ ਅਧਿਆਪਕ ਜਿਹੜੇ ਨੇ ਉਹ ਤੀਜੀ ਜਮਾਤ ਨੂੰ ਪੜ੍ਹਾਉਂਦੇ ਆ। ਇਹਨਾਂ ਦੇ ਜੋ ਅਧਿਆਪਕ ਹੈ ਤੀਜੀ ਵਾਲੇ, ਉਹ ਛੁੱਟੀ ਤੇ ਗਏ ਹੋਣ ਕਰਕੇ ਇਹਨਾਂ ਨੂੰ ਪਰਮਜੀਤ ਸਰ ਜਿਹੜੇ ਕਿ ਮੁਖੀ ਨੇ ਉਹੀ ਪੜ੍ਹਾਉਂਦੇ ਆ। ਤੇ ਜਗਵਿੰਦਰ ਹੁਣ ਸਾਨੂੰ ਕੀ ਸੁਣਾਏਗਾ ਬਈ?
3: ਸੌਂਗ।
1: ਸੌਂਗ ਉੱਚੀ ਦੇਣੇ ਸੁਣਾਉਣਾ। ਸ਼ਾਬਾਸ਼, ਸ਼ੁਰੂ ਕਰੋ।
0: ਗੱਲ ਕਰਜੇ ਫਰੋਦੀਆਂ ਦੇ ਜਦੋਂ ਆ ਕੇ ਖਲੇ ਲੋਕ ਕਰਦੇ ਸਰ ਚ, ਫਿਰ ਮਿੱਤਰਾਂ ਦੇ ਨਾਮ ਕਰਦੀ ਹੈ ਚਾਰੇ ਪਾਸੇ ਪੁਲਿਸ ਤਰਾਸ਼ੀ, ਉਹਨੇ ਪੇਸ਼ੀਆਂ ਦੇ ਉੱਤੋਂ ਵੀ ਫਰਾਰ ਬੈਠੇ, ਕੋਈ ਸਾਡੇ ਬਾਰੇ, ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ ਦੱਸ
1: ਵੀ। ਦੇਖੋ ਇਹ ਜੋ ਐਨਕਾਊਂਟਰਾਂ ਵਾਲੇ ਗੀਤ, ਪੁਲਿਸ ਵਾਲੇ, ਇਸ ਤਰ੍ਹਾਂ ਦੇ ਗੀਤ ਅਸੀਂ ਨਹੀਂ ਗਾਉਣੇ ਹੁੰਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਆਪਾਂ ਸਕੂਲਾਂ 'ਚ ਪੜ੍ਹਦੇ ਹਾਂ ਤਾਂ ਅਸੀਂ ਵਧੀਆ ਗੀਤ ਤਿਆਰ ਕਰਨਾ ਹੁੰਦਾ, ਠੀਕ ਹੈ? ਦੇਸ਼ ਭਗਤੀ ਵਾਲਾ, ਦੇਸ਼ ਪ੍ਰੇਮ ਵਾਲਾ ਗੀਤ ਤਿਆਰ ਕਰਨਾ ਹੁੰਦਾ। ਹਾਂ, ਅਗਲੀ ਵਾਰੀ ਸੋਹਣਾ ਜਿਹੜਾ ਸੁਣ ਕੇ ਸਾਰਿਆਂ ਨੂੰ ਵਧੀਆ ਲੱਗੇ, ਠੀਕ ਹੈ? ਸ਼ਾਬਾਸ਼। ਚਲੋ ਜੀ, ਆਓ ਬੱਚਿਓ, ਤੁਸੀਂ ਵੀ ਆਓ। ਹੁਣ ਦੋ ਬੱਚੀਆਂ ਆ ਗਈਆਂ ਸਾਡੇ ਕੋਲੇ। ਬਬਲਪ੍ਰੀਤ ਤਾਂ ਪਹਿਲਾਂ ਵੀ ਸਾਨੂੰ ਗੀਤ ਸੁਣਾ ਕੇ ਗਈ ਸੀ, ਇਹਦੇ ਨਾਲ ਇੱਕ ਹੋਰ ਬੱਚੀ ਹੈ, ਤੁਹਾਡਾ ਕੀ ਨਾਂ?
4: ਲਵਜੋਤ ਕੌਰ।
1: ਚਲੋ ਹੁਣ ਸਾਨੂੰ ਰਲ ਕੇ ਤੁਸੀਂ ਗੀਤ ਸੁਣਾਓਗੀਆਂ। ਚਲੋ ਉੱਚੀ ਦੇਣੇ ਸੁਣਾਓ। ਸ਼ਾਬਾਸ਼।

0: ਕੀਤੀ ਤੇ ਤੁਹਾਨੂੰ ਪੰਜਾਬੀ ਕੌਣ ਪੜ੍ਹਾਉਂਦੇ ਆ ਬਈ?
1: ਬਲਵਿੰਦਰ ਮੈਡਮ ਜੀ।
0: ਬਲਵਿੰਦਰ ਮੈਡਮ ਤੁਹਾਨੂੰ ਵੀ?
1: ਬਲਵਿੰਦਰ ਮੈਡਮ
0: ਜੀ, ਪੰਜਾਬੀ ਵਾਲੇ ਬਲਵਿੰਦਰ ਮੈਡਮ ਹੈ ਤੇ ਤੁਹਾਡੇ ਟੀਚਰ ਤੁਹਾਨੂੰ ਕਿਹੜੀ ਗੱਲ ਅਜਿਹੀ ਦੱਸਦੇ ਆ ਵੀ ਤੁਹਾਨੂੰ ਲੱਗਦਾ ਵੀ ਆਹ ਗੱਲ ਹਮੇਸ਼ਾ ਸਾਡੇ ਟੀਚਰ ਸਾਨੂੰ ਦੱਸਦੇ ਆ ਤੇ ਬਹੁਤ ਵਧੀਆ, ਕੋਈ ਗੱਲ ਦੱਸੋ ਜਿਹੜੀ ਉਹ ਤੁਹਾਨੂੰ ਸਮਝਾਉਂਦੇ ਹੁੰਦੇ ਆ?
1: ਉਹ ਕਹਿੰਦੇ ਤੁਸੀਂ ਵੱਡੇ ਹੋ ਕੇ ਜ਼ਿੰਦਗੀ ਬਣਾਉਣੀ ਆਪਦੀ ਜੀ, ਨਸ਼ਿਆਂ ਤੋਂ ਦੂਰ ਰਹਿਣਾ ਜੀ।
0: ਜੀ, ਤੇ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੀ ਗੱਲ ਯਾਦ ਰਹਿੰਦੀ ਆਪਣੇ ਟੀਚਰਾਂ ਦੀ?
1: ਕਦੇ ਵੀ ਝੂਠ ਨਹੀਂ ਬੋਲਣਾ ਜੀ, ਨਸ਼ਿਆਂ ਦਾ ਸਾਥ ਹੁੰਦੇ, ਨਸ਼ੇ ਬੁਰੇ ਹੁੰਦੇ ਆ ਜੀ, ਅੱਗੇ ਆ ਕੇ ਸਾਰਿਆਂ ਨੂੰ ਯਾਦ ਰੱਖਣਾ ਜੀ।
0: ਬਿਲਕੁਲ, ਜ਼ੋਰਦਾਰ ਤਾੜੀਆਂ ਵਜਾ ਦਿਓ ਵੀ। ਇਹ ਸੱਚੀਆਂ ਗੱਲਾਂ ਇਹਨਾਂ ਦੇ ਟੀਚਰ ਇਹਨਾਂ ਨੂੰ ਦੱਸਦੇ ਰਹਿੰਦੇ ਆ ਤੇ ਸਾਨੂੰ ਇਹ ਜ਼ਰੂਰ ਗੱਲ ਜਿਹੜੀ ਆ ਉਹ ਦੇਖਣ ਵਾਲੀ ਹੈ ਵੀ ਆਪਾਂ ਕਦੇ ਵੀ ਨਸ਼ਿਆਂ ਵੱਲ ਬੱਚਿਓ ਨਹੀਂ ਜਾਵਾਂਗੇ, ਨਹੀਂ ਜਾਵਾਂਗੇ ਨਾ? ਹਾਂਜੀ, ਕਿਉਂਕਿ ਨਸ਼ੇ ਬਹੁਤ ਮਾੜੇ ਹੁੰਦੇ ਆ, ਸਾਡੀ ਸਿਹਤ ਦੇ ਉੱਤੇ ਮਾੜਾ ਪ੍ਰਭਾਵ ਪਾਉਂਦੇ ਆ, ਹੈ ਨਾ ਜੀ? ਬੱਚੇ ਜਿਹੜੇ ਉਹ ਪਹਿਲਾਂ ਹੀ ਆਗਾਹ ਨੇ ਇਹ ਕਿ ਬਈ ਅਸੀਂ ਨਸ਼ੇ ਜਿਹੜੇ ਹੈ ਉਹ ਨਹੀਂ ਕਰਾਂਗੇ। ਬਲਵਿੰਦਰ ਮੈਡਮ ਜਿਨ੍ਹਾਂ ਦਾ ਬੱਚਿਆਂ ਦੇ ਮੂੰਹੋਂ ਤੁਸੀਂ ਵਾਰ ਵਾਰ ਨਾਂ ਸੁਣਿਆ ਸਾਡੇ ਨਾਲ ਨੇ, ਬਲਵਿੰਦਰ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ।
2: ਥੈਂਕ ਯੂ ਸਰ, ਬਹੁਤ ਅੱਛਾ ਲੱਗਿਆ ਕਿ ਤੁਸੀਂ ਇੱਥੇ ਆਏ, ਤੁਹਾਡਾ ਬਹੁਤ ਸਵਾਗਤ ਹੈ। ਤੁਸੀਂ ਸਾਡੇ ਬੱਚਿਆਂ ਨੇ ਪਲੇਟਫਾਰਮ ਦਿੱਤਾ ਕਿ ਉਹ ਮੀਡੀਆ ਦੇ ਵਿੱਚ ਆ ਕੇ ਆਪਣੀ ਗੱਲ ਰੱਖਣ, ਕੁਛ ਕਹਿਣ, ਜੋ ਉਹਨਾਂ ਦਾ ਟੈਲੈਂਟ ਆ ਉਹ ਦੱਸਣ ਤੁਹਾਨੂੰ। ਇਸ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਤਹਿਤ ਬੱਚਿਆਂ ਦਾ ਜਿਹੜੀਆਂ ਰੁਚੀਆਂ ਨੇ ਉਹਨਾਂ ਦੀਆਂ ਉਹ ਬਾਹਰ ਲੈ ਕੇ ਆ ਰਹੇ ਹੋਗੇ, ਸਾਨੂੰ ਬੜਾ ਅੱਛਾ ਲੱਗਿਆ, ਬਹੁਤ ਬਹੁਤ ਧੰਨਵਾਦ ਜੀ।
0: ਮੈਡਮ ਬੱਚੇ ਜਿਹੜੇ ਨੇ ਇਹ, ਇੱਕ ਮਿੰਟ ਖੜੋ ਜੀ, ਬੱਚੇ ਇਹ ਜਿਹੜੇ ਪੇਸ਼ਕਾਰੀਆਂ ਇਹਨਾਂ ਦੀਆਂ ਤੁਸੀਂ ਤਿਆਰੀ ਕਰਵਾਈਆਂ ਹੈ, ਬੱਚਿਆਂ 'ਚ ਤੁਸੀਂ ਕੀ ਦੇਖਦੇ ਹੋ? ਸਰਕਾਰੀ ਸਕੂਲ ਦੇ ਬੱਚੇ ਕਿਉਂਕਿ ਇੱਥੇ ਬਹੁਤ ਤੁਹਾਡੇ ਕੋਲ ਪੜ੍ਹ ਰਹੇ ਨੇ ਸਕੂਲ ਦੇ ਵਿੱਚ, ਇਹਨਾਂ ਦੀ ਪ੍ਰਤਿਭਾ ਦੇ ਵਿੱਚ ਤੁਹਾਨੂੰ ਕੀ ਲੱਗਦਾ, ਕਿਸ ਤਰ੍ਹਾਂ ਦੇ ਗੁਣ ਇਹਨਾਂ ਬੱਚਿਆਂ 'ਚ ਤੁਸੀਂ ਦੇਖਦੇ ਹੋ, ਅੱਗੇ ਹੋਰ ਨਿਖਾਰਿਆ ਜਾ ਸਕਦਾ ਉਹਨਾਂ ਗੁਣਾਂ ਨੂੰ?
2: ਸਰ, ਇਹ ਬੱਚੇ ਜਿਵੇਂ ਤੁਹਾਨੂੰ ਪਤਾ ਇਹ ਗਰਾਊਂਡ ਲੈਵਲ ਤੇ ਬਿਲਕੁਲ ਰੂਟ ਤੇ ਵਿਚਰਦੇ ਹੈਗੇ ਬੱਚੇ ਪਿੰਡਾਂ ਦੇ ਵਿੱਚ, ਇਹਨਾਂ 'ਚ ਟੈਲੈਂਟ ਬਹੁਤ ਜ਼ਿਆਦਾ ਹੈ ਤੇ ਬਸ ਇਹਨਾਂ ਨੂੰ ਥੋੜਾ ਜਿਹਾ ਪਲੇਟਫਾਰਮ ਦੀ ਜ਼ਰੂਰਤ ਹੈ। ਬਾਕੀ ਇਹਨਾਂ ਸਕੂਲਾਂ ਦੇ ਵਿੱਚੋਂ ਨਾ ਬੱਚੇ ਆਪਣੇ ਆਪ ਬਾਹਰ ਆਉਂਦੇ ਆ, ਮਤਲਬ ਇਹਨਾਂ ਨੂੰ ਕਿਤੇ ਫੋਰਸ ਨਹੀਂ ਕੀਤਾ ਜਾਂਦਾ ਗਾ ਤੇ ਨੈਚੁਰਲੀ ਇੰਟੈਲੀਜੈਂਸੀ ਹੈ ਬੱਚਿਆਂ ਦੀ।
0: ਤੁਸੀਂ ਆਪਣੇ ਵੱਲੋਂ ਅਜਿਹੀ ਕੀ ਕੋਸ਼ਿਸ਼ ਕਰਦੇ ਹੋ ਜਿਹੜਾ ਤੁਹਾਨੂੰ ਲੱਗਦਾ ਵੀ ਬਾਕੀ ਸਕੂਲਾਂ ਦੇ ਵਿੱਚ ਬਾਕੀ ਅਧਿਆਪਕ ਵੀ ਕਰਨ, ਕਿ ਐਕਸਟਰਾ ਕੁਝ ਤੁਸੀਂ ਇਹਨਾਂ ਨੂੰ ਕੀ ਦੇਣ ਦੀ ਕੋਸ਼ਿਸ਼ ਕਰਦੇ ਹੋ, ਅਸੀਂ ਜਾਣਨਾ ਚਾਹੁੰਦੇ ਹਾਂ।
2: ਸਰ, ਮੈਨੂੰ ਲੱਗਦਾ ਭਾਵੇਂ ਕੋਸ਼ਿਸ਼ ਤਾਂ ਛੋਟੀ ਜਿਹੀ ਵੀ ਹੋਵੇ ਤੇ ਉਹ ਪ੍ਰਾਪਤੀ ਵੱਡੀ ਬਣ ਜਾਂਦੀ ਹੈ। ਅਸੀਂ ਤਾਂ ਸਿਰਫ ਪ੍ਰੇਅਰ ਦੇ ਵਿੱਚ ਹੀ ਬੱਚਿਆਂ ਨੂੰ ਟਾਈਮ ਦਿੰਦੇ ਹੈਗੇ, ਜਿਵੇਂ ਬੱਚੇ ਕੋਈ ਕਹਾਣੀ ਕਵਿਤਾ ਵਿਚਾਰ ਬੋਲਦੇ ਹੈਗੇ ਤੇ ਉਹਦੇ ਨਾਲ ਬੱਚੇ ਆ ਜਿਹੜੇ ਉਹ ਪੋਲਿਸ਼ ਹੁੰਦੇ ਹੈਗੇ ਬੋਲਣ ਵਾਸਤੇ, ਉਹਨਾਂ ਦੀ ਜਿਹੜੀ ਸਕਿੱਲ ਆ ਉਹ ਵਧੀਆ ਡਿਵੈਲਪ ਹੁੰਦੀ ਹੈਗੀ, ਉਹਨਾਂ ਦੀ ਵਿਕੈਬਲਰੀ ਵੱਧਦੀ ਆ, ਸ਼ਾਬਦਿਕ ਯੋਗਤਾ ਵੱਧਦੀ ਹੈ ਬੱਚਿਆਂ ਦੀ, ਤਾਂ ਇਹਦੇ ਵਿੱਚ ਉਹ ਆਪਣੀ ਇਨਰ ਪਾਵਰ ਨੂੰ ਫਿਰ ਉਹ ਬਾਹਰ ਲੈ ਕੇ ਆ ਸਕਦੇ ਹੈਗੇ ਕਿਸੇ ਲੇਖ ਥਰੂ, ਕਿਸੇ ਕਹਾਣੀ ਕਵਿਤਾ ਦੇ ਥਰੂ, ਤੇ ਜਿਹਦੇ ਵਿੱਚ ਉਹ ਆਪਣੀ ਕ੍ਰੀਏਟਿਵਿਟੀ ਆ ਉਹ ਕੋਈ ਵੀ ਕੱਢ ਸਕਦੇ ਹੈਗੇ, ਚਾਹੇ ਉਹ ਡਰਾਇੰਗ ਦੇ ਪੱਧਰ ਤੇ ਹੋਵੇ ਜਾਂ ਕਿਸੇ ਨਿਬੰਧ ਲੇਖ, ਤੇ ਇੱਥੋਂ ਹੀ ਬੱਚਿਆਂ ਨੇ ਅੱਗੇ ਵੱਡੇ ਬਣਨਾ ਹੁੰਦਾ, ਜਿਵੇਂ ਕਿਸੇ ਤੁਹਾਡੇ ਵਰਗੇ ਪੱਤਰਕਾਰ ਵੀ ਬਣਨਾ ਹੁੰਦਾ ਜਾਂ ਇਸ ਤਰੀਕੇ ਦੀਆਂ ਪ੍ਰਾਪਤੀਆਂ ਜਿਹੜੀਆਂ ਉਹ ਬੱਚੇ ਇੱਥੋਂ ਹੀ ਸਿੱਖਦੇ ਹੈ ਜੀ।
0: ਬਿਲਕੁਲ, ਬੱਚਿਆਂ ਨੇ ਬਹੁਤ ਅੱਛੀਆਂ ਪ੍ਰਾਪਤੀਆਂ ਇੱਥੇ ਕੀਤੀਆਂ ਹੋਈਆਂ, ਬਹੁਤ ਅੱਛੇ ਇਹਨਾਂ ਨੇ ਪਾਠ ਕਵਿਤਾ ਆਪਣੀਆਂ ਗੀਤ ਗਜ਼ਲਾਂ ਜਿਹੜੀਆਂ ਇਹਨਾਂ ਨੇ ਸੁਣਾਈਆਂ ਸਾਨੂੰ। ਬਲਵਿੰਦਰ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ।
2: ਥੈਂਕ ਯੂ ਸਰ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਧੰਨਵਾਦ ਤੁਸੀਂ ਇੱਥੇ ਪਹੁੰਚੇ ਜੀ।
0: ਬੱਚੇ ਜਿਹੜੇ ਨੇ ਉਹ ਵਾਰ ਵਾਰ ਸਾਨੂੰ ਆਪਣੀਆਂ ਰਚਨਾਵਾਂ ਸੁਣਾਉਣਾ ਚਾਹੁੰਦੇ ਆ ਕਿਉਂਕਿ ਪ੍ਰਤਿਭਾ ਇਹਨਾਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਹੈ, ਇਹਨਾਂ 'ਚ ਹੁਨਰ ਇਹਨਾਂ ਦਾ, ਕਲਾ ਜਿਹੜੀ ਆ ਉਹ ਘੁੱਟ ਘੁੱਟ ਕੇ ਭਰੀ ਹੈ, ਤੇ ਬੱਚਿਓ ਤੁਸੀਂ ਇੱਕ ਹੋਰ ਗੀਤ ਸੁਣਾਓਗੇ ਸਾਨੂੰ? ਚਲੋ ਸ਼ੁਰੂ ਕਰੋ।
3: ਅੱਜ ਤੱਕ ਮੇਰੀ

ਇਸੀ ਸਾਡਾ ਅੱਜ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਜਿਸ ਦੇ ਵਿੱਚ ਤੁਹਾਡੇ ਨਾਲ ਮੇਜ਼ਬਾਨ ਸਨ ਮਨਦੀਪ ਰਜੌਰਾ ਅਤੇ ਤੁਹਾਡੀ ਮੁਲਾਕਾਤ ਕਰਵਾਈ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਕਲਾਂ ਦੇ ਬੱਚਿਆਂ ਨਾਲ। ਤੇ ਹੁਣ ਮੈਨੂੰ ਰਮਨਦੀਪ ਕੌਰ ਨੂੰ ਦਿਓ ਆ ਗਿਆ, ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:30 ਤੇ 58 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ।

ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਇੱਕ ਹਿਮਾਚਲੀ ਗੀਤ ਕ੍ਰਿਸ਼ਨਾ ਕਪੂਰ ਦੀ ਆਵਾਜ਼ ਦੇ ਵਿੱਚ। ਆਓ ਹੁਣ ਸੁਣਦੇ ਹਾਂ ਰਾਜਸਥਾਨੀ ਗੀਤ ਸ਼ਮੀਮ ਖਾਨ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਮੀਮ ਖਾਨ ਦੀ ਆਵਾਜ਼ ਦੇ ਵਿੱਚ ਇੱਕ ਰਾਜਸਥਾਨੀ ਗੀਤ। ਸਮਾਂ ਹੋ ਰਿਹਾ 10:51:55 ਦਾ। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ ਦਾ। ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ, ਇੱਕ ਗੁਜਰਾਤੀ ਗੀਤ ਫਾਲਗੁਨੀ ਪਾਠਕ ਦੀ ਆਵਾਜ਼ ਦੇ ਵਿੱਚ।

ਇਹ ਸੀ ਅੱਜ ਦਾ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:59 ਤੇ 20 ਸਕਿੰਟ ਦਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 12:10 ਤੇ 27 ਸਕਿੰਟ ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ।

ਸੋ ਆਓ ਸਰੋਤਿਓ ਹੁਣ ਇੰਜੋਏ ਕਰਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਪਹਿਲਾ ਗੀਤ ਆਵਾਜ਼ ਗੁਰਸ਼ਬਦ ਦੀ, ਫਿਲਮ ਅਸ਼ਕੀ।

0: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ID ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 8 ਜੂਨ, ਦਿਨ ਸੋਮਵਾਰ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ, ਜਿਨ੍ਹਾਂ ਦੇ ਸ਼ੁਰੂਆਤੀ ਹਿੱਟ ਗੀਤ ਹਰ ਟੇਪ ਰਿਕਾਰਡਰ ਦੀ ਸ਼ਾਨ ਬਣੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੂਨ ਦਿਨ ਐਤਵਾਰ ਸ਼ਾਮ 5 ਵਜੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਇਸ ਵਾਰੀ ਸੁਣੋਗੇ ਇੱਕ ਰੂਹਾਨੀ ਅਤੇ ਲੋਕ ਵਿਰਸੇ ਨਾਲ ਜੁੜਿਆ ਕਿੱਸਾ ਨਲ ਦਮਯੰਤੀ।

ਪ੍ਰੋਗਰਾਮ ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।

0: ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 12:30 ਦਾ, ਤੇ ਹੁਣ ਸਮਾਂ ਹੋ ਰਿਹਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

ਜੀ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਮੇਰੀਆਂ ਭੈਣਾਂ ਨੂੰ ਪਿਆਰ ਭਰੀ ਨਮਸਕਾਰ। ਸੋ ਅੱਜ ਹੈ ਜੀ ਦਿਨ ਐਤਵਾਰ ਅਤੇ 7 ਜੂਨ। 7 ਜੂਨ ਨੂੰ ਜੇਕਰ ਅਸੀਂ ਦੇਖੀਏ ਕਿ ਇੰਪੋਰਟੈਂਟ ਦਿਨ ਦੇ ਵਜੋਂ ਜੇਕਰ ਮਨਾਇਆ ਜਾਂਦਾ ਤਾਂ ਇਹ ਦਿਨ ਮਨਾਇਆ ਜਾਂਦਾ ਹੈਗਾ ਵਰਲਡ ਫੂਡ ਸੇਫਟੀ ਡੇ। ਵਰਲਡ ਫੂਡ ਸੇਫਟੀ ਡੇ ਵਜੋਂ ਇਹ ਦਿਨ ਮਨਾਇਆ ਜਾਂਦਾ। ਇਸ ਦਾ ਮਹੱਤਵ ਕੀ ਹੈਗਾ? ਅਤੇ ਮਹੱਤਵ ਹੈਗੀ ਹੈ ਸਿਹਤਮੰਦ ਭੋਜਨ ਦੇ ਬਾਰੇ ਸਾਡੇ ਜਿਹੜੇ ਨਾਗਰਿਕ ਹੈਗੇ ਉਹਨਾਂ ਨੂੰ ਜਾਗਰੂਕਤਾ ਕਰਨੀ, ਉਹਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨੀ ਅਤੇ ਸਿਹਤਮੰਦ ਭੋਜਨ ਦੇ ਬਾਰੇ ਜਾਣਕਾਰੀ ਦੇਣੀ। ਸੋ ਇਸੇ ਹੀ ਮੁੱਦੇ 'ਤੇ ਅੱਜ ਅਸੀਂ ਗੱਲਾਂ ਬਾਤਾਂ ਵੀ ਕਰਾਂਗੇ ਮੇਰੀਆਂ ਭੈਣਾਂ ਦੇ ਨਾਲ, ਕਿਉਂਕਿ ਭੈਣਾਂ ਹੈਗੀਆਂ ਜਿਹੜੀਆਂ ਉਹ ਖਾਣਾ ਬਣਾਉਂਦੀਆਂ ਵੀ ਨੇ। ਖਾਣਾ ਕਿੰਨਾ ਕੁ ਹਾਈਜੈਨਿਕ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਖਾਣਾ ਹੋਣਾ ਚਾਹੀਦਾ, ਕਿਵੇਂ ਬਣਾਇਆ ਜਾਣਾ ਚਾਹੀਦਾ, ਇਹ ਸਾਰੀਆਂ ਆਪਾਂ ਗੱਲਾਂ ਕਰਾਂਗੇ ਅੱਜ ਮੇਰੀਆਂ ਭੈਣਾਂ ਦੇ ਨਾਲ, ਕਿਉਂਕਿ ਇਹ ਸਾਡੇ ਇਸ ਦਿਨ ਦੇ ਨਾਲ ਸੰਬੰਧਿਤ ਹੈ। ਸੋ ਪ੍ਰੋਗਰਾਮ ਦੇ ਵਿੱਚ ਕੀ ਕਰਨਾ ਹੈ ਜੀ? ਤੁਸੀਂ ਸਟੂਡੀਓ ਦਾ ਫੋਨ ਨੰਬਰ ਮਿਲਾਉਣਾ ਹੈ 0164-242-331, ਅਤੇ ਇਹ ਪ੍ਰੋਗਰਾਮ ਮੇਰੀਆਂ ਭੈਣਾਂ ਦਾ ਪ੍ਰੋਗਰਾਮ ਹੈ ਅਤੇ ਭੈਣਾਂ ਦੀ ਪਸੰਦ, ਅਤੇ ਅਸੀਂ ਗੀਤ ਵੀ ਜ਼ਰੂਰ ਸੁਣਾਂਗੇ, ਗੱਲਾਂ ਬਾਤਾਂ ਵੀ ਕਰਾਂਗੇ। ਸੋ ਮੈਂ ਇੰਤਜ਼ਾਰ ਕਰ ਰਹੀ ਹਾਂ, ਮੇਰੀ ਪਹਿਲੀ ਭੈਣ ਜਿਹੜੀ ਕਾਲ ਮਿਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰੂਗੀ। ਉਦੋਂ ਤੱਕ ਸੁਣਦੇ ਹਾਂ ਇੱਕ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਗਿੱਪੀ ਗਰੇਵਾਲ ਅਤੇ ਸੁਦੇਸ਼ ਕੁਮਾਰੀ ਨੇ।

0: जी प्रोग्राम घर परिवार ते मेरियां भैणां दे विच साडी पहली भैण दा स्वागत है जी। हैलो
1: पहला तो पुत्र प्यार भरी सत श्री अकाल
0: जी। सत श्री अकाल सत श्री अकाल जी। की नाम है तुहाडा?
1: मेरा नाम जी गुरदेव कौर है, सवाई महिमा जिला बठिंडा।
0: सवाई महिमा तो गुरदेव कौर जी जिला बठिंडा तो बहुत बहुत स्वागत है जी पहला तो प्रोग्राम दे विच।
1: धन्यवाद बेटी।
0: हाल चाल दसो की है?
1: बहुत वधिया तुसी आदा दसो।
0: मेरा भी हाल चाल बहुत वधिया है। किस तरह दा खाना है जेड़ा सानू खाना चाहिए सेहतमंद रहन लई?
1: असीं तां बाहर दा खाना तां कोई खांदा ही नहीं।
0: बहुत वधिया गल है जी।
1: हां जी शाम नूं तां मूंगी दी सब्जी दाल बना लैने आपां।
0: हां जी हां जी
1: ओह खा लैने। कद्दू है कद्दू बनाओ आपका घर का। तोरी है तोरी बनाओ।
0: बिल्कुल ठंडिया सब्जियां मनिया जांदियां गर्मियां
1: च। हां ठंडिया पुत ते सादा खाना बना के खाओ ते सेहत नूं वधिया दिंदा है।
0: ते चाह किन्ने वारी पी लैंदे हो?
1: मैं तां हुण चाह तां कई वारी पी लैंदी पुत। हुण जो खेत कम करदे मुंडे उन्हां ते जांदी है।
0: हां ते इक अग्गे आपां बणाउंदे हुंदे सी उह शरबत बणाउंदे हुंदे सी घरां दे विच या शिकंजवी बणाउंदे सी उह नहीं बणाउंदे हुण?
1: उह नहीं बणाउंदे पुत हट गया तां कम गया तां।
0: ਮੈਨੂੰ ਲੱਗਦਾ ਜੇ ਇੱਕ ਅੱਧੀ ਵਾਰੀ ਚਾਹ ਘਟਾ ਕੇ ਆਪਾਂ ਉਹ ਬਣਾ ਲਈਏ ਤਾਂ ਜਿਆਦਾ ਵਧੀਆ ਨਹੀਂ ਰਹੂਗਾ?
1: ਪੁੱਤ ਫਿਰ ਦੇ ਨਾਲ ਵਾਰੀ ਲੱਗਦੀ ਪਿਆਸ ਵਾਰੀ ਲੱਗਣ ਲੱਗ ਜਾਂਦੀ ਕੰਮ ਕਰਦਿਆਂ ਨੂੰ।
0: ਹਾਂ ਇਹ ਤਾਂ ਹੈ। ਪਰ ਕਹਿੰਦੇ ਹੁੰਦੇ ਵੀ ਜਿਹੜਾ ਵੀ ਅਸੀਂ ਖਾਣੇ ਆ ਹਰ ਇੱਕ ਖਾਣੇ ਦੇ ਵਿੱਚੋਂ ਸਾਨੂੰ ਕੋਈ ਨਾ ਕੋਈ ਜ਼ਰੂਰੀ ਤੱਤ ਜ਼ਰੂਰ ਮਿਲਦਾ।
1: ਇਹ ਪੁੱਤ ਸਾਰੇ ਤੱਤ ਮਿਲਦੇ ਜਿਹੜੇ ਆਪਾਂ ਘਰੇ ਦੇਸੀ ਖਾਣੇ ਖਾਣੇ ਆ।
0: ਹਾਂਜੀ ਹਾਂਜੀ
1: ਹਾਂ ਬਾਹਰ ਦੇ ਖਾਣੇ ਚ ਕੋਈ ਨੀ ਮਿਲਦਾ ਜਿਹੜਾ ਬਾਹਰੋਂ ਲਿਆ ਕੇ ਖਾਈਏ।
0: ਹਾਂਜੀ ਤੇ ਦੁੱਧ ਪੀਨੇ ਹੋ?
1: ਦੁੱਧ ਪੀਨੇ ਪੁੱਤ ਸ਼ਾਮ ਨੂੰ।
0: ਠੀਕ ਹੈ ਸ਼ਾਮ ਨੂੰ ਵਧੀਆ ਨੀਂਦ ਆ ਜਾਂਦੀ ਹੈ?
1: ਖਾਈਏ
0: ਮਨ ਪਾਉਂਦਾ ਪਾਈਏ ਜਗ ਪਾਉਂਦਾ। ਸੋ ਜਿਹੜਾ ਚੰਗਾ ਲੱਗਦਾ ਉਹੀ ਖਾਣਾ ਚਾਹੀਦਾ ਬੰਦੇ। ਠੀਕ ਹੈ
1: ਚਲੋ
0: ਅੱਜ ਕੱਲ ਦੇ ਬੱਚੇ ਥੋੜਾ ਜਿਹਾ ਨਾ ਆਂਟੀ ਕਹਿ ਲੋ ਕੰਫਰਟੇਬਲ ਰਹਿਣਾ ਪਸੰਦ ਕਰਦੇ ਆ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ। ਸੋ ਗੁਰਦੇਵ ਕੌਰ ਜੀ ਨਾਲ ਗੱਲਾਂ ਬਾਤਾਂ ਕਰਕੇ ਵਧੀਆ ਲੱਗਿਆ ਤੇ ਆਓ ਸੁਣਦੇ ਇਹਨਾਂ ਦੀ ਫਰਮਾਇਸ਼ ਤੇ ਇਹ ਗੀਤ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਘਰ ਪਰਿਵਾਰ ਤੇ ਸਿਲਸਿਲਾ ਭੈਣਾਂ ਦੀ ਪਸੰਦ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 12:42 ਦਾ। ਅਗਲੀ ਕਾਲਰ ਸਾਡੇ ਨਾਲ ਜੁੜੀ ਹੋਈ ਹੈ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਪਰਮਜੀਤ ਕੌਰ, ਪਿੰਡ ਫੱਲੜ, ਜ਼ਿਲ੍ਹਾ ਬਠਿੰਡਾ ਜੀ।
0: ਜੀ ਸਵਾਗਤ ਕਰਦੇ ਹਾਂ ਜੀ।
1: ਧੰਨਵਾਦ ਜੀ।
0: ਹਾਲ ਚਾਲ ਕੀ ਨੇ ਤੁਹਾਡੇ?
1: ਬਹੁਤ ਸੁਣ ਕੇ ਤੁਹਾਡੀ ਆਵਾਜ਼ ਸੁਣ ਕੇ ਹੋਰ ਵੀ ਵਧੀਆ ਹੋ ਗਈ
0: ਤੇ ਤੁਹਾਡੀ ਆਵਾਜ਼ ਸੁਣ ਕੇ ਮੈਂ ਵੀ ਬਹੁਤ ਵਧੀਆ ਹੋ ਗਈ।
1: ਅੱਛਾ ਜੀ, ਚਲੋ ਫਿਰ ਤਾਂ ਠੀਕ ਹੈ ਜੀ। ਹਵਾ ਚੁੱਡੋ,
0: ਹਾਂ ਬਿਲਕੁਲ ਬਿਲਕੁਲ, ਕਾਟੋ ਫੁੱਲਾਂ ਦੀ ਆਪਣੀ, ਹੈ ਨਾ?
1: ਹਾਂਜੀ, ਕਾਟੋ ਫੁੱਲਾਂ ਦੀ।
0: ਤੇ ਜੇ ਮੈਂ ਪੁੱਛਾਂ ਵੀ ਤੁਹਾਡਾ ਮਨਪਸੰਦ ਦਾ ਖਾਣਾ ਕਿਹੜਾ ਹੈ?
1: ਖਾਣਾ ਜੀ ਦੇਸੀ ਖਾਣਾ।
0: ਦੇਸੀ ਖਾਣਾ ਤੇ ਕੀ ਵਧੀਆ ਲੱਗਦਾ? ਮਤਲਬ
1: ਜਿਵੇਂ ਕਿ ਕੱਦੂ, ਤੋਰੀਆਂ,
0: ਹਾਂਜੀ
1: ਕੱਢੀਆਂ ਫਲੀਆਂ।
0: ਬਿਲਕੁਲ। ਤੇ ਇੱਕ ਸਰਦੀਆਂ ਦੇ ਵਿੱਚ ਆਪਾਂ ਪੰਜੀਰੀ ਵਗੈਰਾ ਰਲਾਉਂਦੇ ਹੁੰਦੇ ਆ ਘਰਾਂ ਦੇ ਵਿੱਚ, ਉਹ ਕਈ ਲੋਕ ਇਹ ਮੰਨਦੇ ਵੀ ਸਮਾਨ ਬੜਾ ਗਰਮ ਪਾਇਆ ਹੁੰਦਾ, ਖਾਧੀ ਨੀ ਜਾਂਦੀ, ਬੀਪੀ ਵਧਣ ਲੱਗ ਜਾਂਦਾ, ਐ ਹੋ ਜਾਂਦਾ, ਮੋਟਾਪਾ ਆ ਜਾਂਦਾ, ਹੈ ਨਾ? ਸੋ ਇਹ ਸਹੀ ਹੈ ਜਾਂ ਕਿਵੇਂ ਹੈ, ਤੁਹਾਡਾ ਕੀ ਤਜਰਬਾ ਇਹਦੇ ਬਾਰੇ?
1: ਇਹਦੇ ਬਾਰੇ ਜੀ, ਵੈਸੇ ਤਾਂ ਮੇਰਾ ਤਾਂ ਅਟੈਕ ਆਇਆ ਹੋਇਆ, ਮੇਰਾ ਤਾਂ ਡਾਕਟਰ ਨੇ ਉਹੀ ਮਨਾ ਕੀਤਾ ਹੋਇਆ
0: ਵੀ ਮਾੜਾ ਤਜਰਬਾ ਹੀ ਹੈ ਮੇਰੇ ਵੱਲੋਂ, ਹੈ ਨਾ? ਪਰ ਕਈ ਲੋਕ ਕਹਿੰਦੇ ਆ ਨਾ ਆਂਟੀ ਵੀ ਇਹ ਖਾਣੇ ਦੇ ਨਾਲ ਛੇਤੀ ਕਿਤੇ ਬੰਦਾ ਬਜ਼ੁਰਗ ਨੀ ਹੁੰਦਾ, ਹੱਡ ਪੈਰ ਨੀ ਦੁਖਦੇ ਕਹਿੰਦੇ।
1: ਇਹ ਤਾਂ ਹੈ ਜੀ, ਜਿਵੇਂ ਕਿ ਤੁਹਾਡਾ, ਮੈਂ ਸਾਨੂੰ ਕਹਿ ਕਰ ਕਹਿ ਸਕਦੀ ਹਾਂ, ਤੁਹਾਡਾ ਅੰਕਲ ਮੈਥੋਂ 10 ਸਾਲ ਵੱਡੇ ਹੈ।
0: ਠੀਕ ਹੈ ਜੀ।
1: ਤੇ ਦੇਖਣ ਚ ਉਹ ਮੈਥੋਂ 5-7 ਸਾਲ ਛੋਟੇ ਲੱਗਦੇ, ਕਿਉਂਕਿ ਮੈਂ ਖਾਂਦੀ ਨੀ।
0: ਬਿਲਕੁਲ ਬਿਲਕੁਲ। ਸੋ ਖਾਧਾ ਪੀਤਾ ਜਿਹੜਾ ਹੈਗਾ ਉਹ ਸਾਡੇ ਚਿਹਰੇ ਤੇ ਵੀ ਦਿਖਦਾ ਵੀ ਅਸੀਂ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਹਾਂ, ਉਸੇ ਤਰ੍ਹਾਂ ਹੀ ਸਾਡੀ ਸਿਹਤ, ਸਾਡਾ ਸਰੀਰ ਦਿਖ ਦਿੰਦਾ।
1: ਦਿਖ ਦਿੰਦਾ, ਬਿਲਕੁਲ ਜੀ ਬਿਲਕੁਲ।
0: ਸੋ ਵਧੀਆ ਗੱਲ ਹੈ, ਘਰ ਦਾ ਖਾਣਾ ਹੀ ਮੇਨ ਤਾਂ ਜਿਹੜਾ ਹੈਗਾ ਆਪਾਂ ਨੂੰ ਖਾਣਾ ਚਾਹੀਦਾ। ਚਲੋ ਕਦੇ ਕਦਾਈ ਹੁੰਦਾ ਵੀ ਬਾਹਰ ਅੰਦਰ ਗਏ ਤੇ ਖਾ ਲਿਆ, ਜਾਂ ਵਿਆਹ ਸ਼ਾਦੀਆਂ ਦੇ ਵਿੱਚ ਆਪਾਂ ਨੂੰ ਖਾਣਾ ਪੈਂਦਾ, ਹੈ ਨਾ? ਤੇ ਉਹ ਜਿਹਾ ਮਾਹੌਲ।
1: ਦੇਖੋ ਬੇਟਾ, ਉੱਥੋਂ ਵੀ ਪਰਹੇਜ਼ ਕਰੋ।
0: ਹਾਂਜੀ ਬਿਲਕੁਲ,
1: ਪਰਹੇਜ਼ ਕਰੋ, ਉਨਾ ਕੁ ਖਾਓ ਜਿੰਨਾ ਕੁ ਨਹੀਂ ਸਰਦਾ।
0: ਜੀ ਜੀ ਜੀ,
1: ਹਾਂਜੀ।
0: ਸੋ ਵਧੀਆ ਗੱਲ ਹੈ। ਸੋ ਕਹਿੰਦੇ ਆ ਕਿ ਸਰੀਰ ਦੇ ਹਿਸਾਬ ਨਾਲ ਖਾਓ, ਵੀ ਜਿੰਨੀ ਕੁ ਲੋੜ ਹੈ ਉਨਾ ਕੁ ਖਾ ਲਓ, ਐਵੇਂ ਬਾਹਲਾ ਖਾ ਕੇ ਜਾਂ ਬਹੁਤਾ ਢਿੱਡ ਭਰਨ ਦਾ ਕੋਈ ਫਾਇਦਾ ਨਹੀਂ, ਢਿੱਡ ਦਾ ਆਪਣਾ ਹੀ ਹੁੰਦਾ।
1: ਹਾਂਜੀ ਹਾਂਜੀ, ਇਹ ਤਾਂ ਤੁਹਾਡੀ 16 ਅੰਨੇ ਬੁੜੀਆਂ ਕਹਿਣੀਆਂ ਹੁੰਦੀਆਂ ਸੀ ਪਹਿਲਾਂ ਵਾਲੀਆਂ।
0: ਹਾਂਜੀ,
1: 16 ਅੰਨੇ ਗੱਲ ਠੀਕ ਹੈ।
0: ਹਾਂਜੀ,
1: ਬਸ ਬੱਚੇ ਰੁਕਦੇ ਨੀ।
0: ਹਾਂ ਇਹ ਤਾਂ ਹੈ, ਪਰ ਚਲੋ ਆਪਣਾ ਕੰਮ ਉਹਨਾਂ ਨੂੰ ਸਮਝਾਉਣਾ, ਕੋਸ਼ਿਸ਼ ਕਰਨੀ ਵੀ ਭਾਈ ਆਹ ਚੀਜ਼ ਚੰਗੀ ਹੈ, ਮਾੜੀ ਦੱਸਣਾ, ਬਾਕੀ ਚਲੋ ਜਿੱਦਾਂ ਵੀ ਹੈਗਾ, ਹੈ ਨਾ?
1: ਜਿਵੇਂ ਹੁਣ ਛੁੱਟੀਆਂ

0: ਰਹੇ ਆ ਬੱਚੇ ਆਉਂਦੇ ਮੇਰੇ ਇੱਕ ਦੋ ਤਾਂ
1: ਬਿਲਕੁਲ
0: ਉਹ ਆਇਆ 10-10 ਦਿਨ ਲਾ ਕੇ ਮੰਮੀ ਦੇ ਨਾਲ ਆਇਆ ਸਬਜ਼ੀ ਨਾਲ
1: ਠੀਕ ਹੈ
0: ਤੇ ਸਾਡੇ ਕੈਫੇ ਵਾਲੇ ਦਾ ਵੀ ਪਾਪਾ ਦੀ ਡੈਥ ਹੋਈ ਆ ਉਹ ਤਾਂ ਕੋਈ 100 ਸਾਲ ਨੀ ਖੋਲਦੇ ਕਹਿੰਦਾ
1: ਠੀਕ ਹੈ
0: ਕੈਫੇ ਬੰਦ ਹੈ ਉਹਦੇ ਕਰਕੇ ਡੈਥ ਹੋਈ ਵੀ ਹੈ ਮਹੀਨਾ ਹੋ ਗਿਆ ਨਾਨੀ ਮੰਮਾ ਉਹ ਤਾਂ 100 ਸਾਲ ਨੀ ਖੋਲਦੇ
1: ਅੱਛਾ ਫਿਰ ਚਲਿਆ ਗਿਆ
0: 10 ਦਿਨ ਲਾ ਕੇ ਚਲੇ ਗਏ
1: ਮਨ ਨੀ ਲੱਗਿਆ ਉਹਦਾ ਹੈਨਾ
0: ਜਾ ਕੇ ਤਾਂ ਰੋਂਦਾ ਸੀ ਮੇਰਾ ਮਨ ਨੀ ਕਰਦਾ ਨਾਨੀ ਪਿੰਡੋ ਆਉਣ ਨੂੰ
1: ਹਾਂਜੀ ਹਾਂਜੀ ਸੋ ਨਾਨੀਆਂ ਦੇ ਹੁੰਦੇ ਨਾਨਕੇ ਉਹ ਜਾਣ ਨੂੰ ਜੀ ਨੀ ਕਰਦਾ ਇਹ ਵੀ ਇੱਕ ਸੱਚ ਹੈ
0: ਇਹ ਸਾਡੇ ਤੇ ਵੀ ਲਾਗੂ ਸੀ ਤੁਹਾਡੇ ਤੇ ਵੀ ਹੋਊਗਾ
1: ਹਾਂਜੀ ਬਿਲਕੁਲ ਸੀਗਾ
0: ਹਾਂ ਉਹਨੀ ਯਾਦ ਆਉਂਦੀ ਨਾਨੀ ਦੀ
1: ਆਉਂਦੀ ਹੈ ਬਹੁਤ ਆਉਂਦੀ ਹੈ ਕਿਉਂ ਨੀ ਆਉਂਦੀ ਪਰ ਚਲੋ ਇਹ ਦੁਨੀਆਂ ਦਾ ਦਸਤੂਰ ਹੈ ਆਉਣਾ ਜਾਣਾ ਬਣਿਆ ਹੈ ਨਾ ਕੁਛ ਆ ਗਏ ਨਵੇਂ ਜੀ ਪਰਿਵਾਰਾਂ ਚ ਕੁਛ ਚਲੇ ਗਏ ਸੋ ਤੇ ਆਂਟੀ ਆਪਾਂ ਗੱਲਾਂ ਬਾਤਾਂ ਕਰ ਲਈਆਂ ਬਹੁਤ ਤੇ ਗੀਤ ਦੱਸੋ ਕਿਹੜਾ ਸੁਣੋਗੇ ਅਮਰਤ ਮਾਨ ਦਾ ਬਾਪੂ ਗੀਤ ਆ ਗਿਆ ਰੇਡੀਓ ਸੈੱਟ ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ
0: ਧੰਨਵਾਦ
1: ਜੀ ਲਓ ਜੀ ਆ ਗਿਆ ਗੀਤ ਤੁਹਾਡੇ ਰੇਡੀਓ ਸੈੱਟ ਤੇ

0: ਕੀ ਹਾਲ ਹੈ ਬਾਗਾਂ ਵਾਲਿਓ?
1: ਠੀਕ ਹੈ ਜੀ, ਵਧੀਆ।
0: ਅੱਛਾ, ਪਹਿਲਾਂ ਤਾਂ ਮੈਨੂੰ
1: ਕਿਆ
0: ਇਹ ਦੱਸੋ
1: ਚੱਲ?
0: ਵੀ ਇਹ ਜੱਸੀ ਬਾਗ ਵਾਲੀ ਕਿਉਂ ਪਿਆ ਸੀ ਇਹਦਾ ਨਾਂ?
1: ਇੱਥੇ ਜੀ ਬਾਗ ਹੋਣਗੇ, ਮੈਂ ਤਾਂ ਖੈਰ ਵਿਆਹੀ ਆ, ਇੱਥੇ ਇੰਨਾ ਪਤਾ ਨਹੀਂ, ਪਹਿਲਾਂ ਬਾਗ ਵਾਲੇ ਸੀ ਇੱਥੇ।
0: ਠੀਕ ਹੈ, ਚਲੋ ਅਗਲੀ ਵਾਰ ਜਦੋਂ ਗੱਲ ਹੋਈ ਨਾ ਤੇ ਮੈਨੂੰ ਚੰਗੀ ਜਾਣਕਾਰੀ ਦਿਓ, ਪੁੱਛ ਕੇ ਰੱਖਿਓ ਕਿਸੇ ਵੱਡ ਵਡੇਰਿਆਂ ਨੂੰ।
1: ਠੀਕ ਹੈ ਜੀ,
0: ਠੀਕ ਹੈ, ਤੇ ਹਾਲ ਚਾਲ ਵਧੀਆ?
1: ਵਧੀਆ ਹੈ ਪੁੱਤ।
0: ਤੇ ਸਿਹਤਾਂ ਚੰਗੀਆਂ ਨੇ?
1: ਹਾਂਜੀ ਠੀਕ ਹੈ, ਵਧੀਆ।
0: ਠੀਕ ਹੈ, ਤੇ ਗੀਤ ਕਿਹੜਾ ਸੁਣੋਗੇ ਅੱਜ?
1: ਗੀਤ ਕੋਈ ਸੁਣਾ ਦਿਓ ਪੁੱਤ, ਹੁਣ ਤੁਸੀਂ ਆਪਦੀ ਮਰਜ਼ੀ ਦਾ ਹੀ ਸੁਣਾ ਦਿਓ, ਫਿਰ ਉਹ ਤਾਂ ਥਿਆ
0: ਨਹੀਂ।
1: ਨਾ
0: ਅਮਰ ਸਿੰਘ ਚਮਕੀਲਾ ਦਾ ਨਨਕਾਣਾ ਸੁਣਨਾ ਤੁਸੀਂ?
1: ਹਾਂਜੀ ਹਾਂਜੀ,
0: ਬਸ ਫਿਰ ਸੁਣਾ ਦਿੰਦੀ ਹੈ,
1: ਠੀਕ ਹੈ
0: ਤੂੰ
1: ਜੀ।
0: ਆਪਾਂ ਲੱਭ ਲੈਂਦੇ ਹੁੰਦੇ ਹਾਂ ਸਾਰਾ ਕੁਛ। ਠੀਕ ਹੈ, ਲਓ ਫਿਰ
1: ਠੀਕ
0: ਸੁਣੋ ਗੀਤ, ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
1: ਠੀਕ ਹੈ,
0: ਲਓ ਜੀ, ਇਹਨਾਂ ਦੀ ਫਰਮਾਇਸ਼ ਸੀ, ਨਨਕਾਣਾ ਗੀਤ ਸੁਣਨਾ ਚਾਹੁੰਦੇ ਸੀ, ਤੇ ਆ ਗਿਆ ਜੀ ਗੀਤ ਤੁਹਾਡੇ।

0: प्रोग्राम दे वाचक ते निर्माता निर्देशक बलजीत शर्मा, संपादन सुखजीत कौर। ता फिर सुनना ना भूलना, मिति 7 जून दिन ऐतवार शाम 5 बजे लोक कहानिया दी महक, पुराने समया दिया यादा अते इश्क दे अनोखे रंग नाल सजिया एक खास प्रोग्राम बातां पुराने पंजाब दिया।
1: जी स्वागत है जी प्रोग्राम घर परिवार दे विच साडे अगले कॉलर दा। हेलो,
2: हां जी सत श्री अकाल
1: जी, नाम दस दियो।
2: मैं जसविंदर कौर बोल दी हां जी, सिरिए वाले तो।
1: जसविंदर कौर जी स्वागत है पहला तां तुहाडा।
2: शुक्रिया जी।
1: ते की करदे हुन्ने हो घरे तुसी?
2: बस जी घर दा काम ही करदे आ जी।
1: ते केड़ा काम तुहाडे हिस्से आया घर दा?
2: ਸਾਰੀ ਹੈ ਜੀ, ਇੱਧਰ ਪਸ਼ੂਆਂ ਪੁਸ਼ੂਆਂ ਵੱਲ ਵੱਧ ਕਰਾਈ ਦਾ, ਉੱਧਰ ਨੂੰ ਰਾਣੀ ਕਰ ਲੈਂਦੀ ਹੈ ਜੀ ਕੰਮ।
1: ਅੱਛਾ, ਇੱਕ ਹੁੰਦਾ ਆਪਾਂ ਨੂੰ ਪਸੰਦ ਹੁੰਦੀ ਹੈ ਚੀਜ਼, ਹੈ ਨਾ, ਜਿਵੇਂ ਕਈਆਂ ਨੂੰ ਰਸੋਈ ਦਾ ਕੰਮ ਕਰਨਾ ਪਸੰਦ ਹੈ, ਕਈਆਂ ਨੂੰ ਮਾਲ ਪਸ਼ੂ ਦਾ ਕੰਮ ਕਰਨਾ ਪਸੰਦ ਹੈ, ਤੁਹਾਨੂੰ ਕਿਹੜਾ ਕੰਮ ਪਸੰਦ ਹੈ ਦੋਨਾਂ ਚੋਂ?
2: ਮੈਨੂੰ ਤਾਂ ਜੀ ਸਾਰੇ ਪਸੰਦ ਹੈ। ਜਦੋਂ ਛੁੱਟੀਆਂ 'ਚ ਜਾਣਗੇ ਹੁਣ ਜਵਾਕ 'ਚ, ਹੁਣ ਰਸੋਈ ਦਾ ਵੀ ਕਰਾਂਗੇ, ਪਸ਼ੂਆਂ ਦਾ ਵੀ ਕਰਾਂਗੇ।
1: ਅਤੇ ਫਿਰ ਐਂ ਚਿੱਤ ਜਿਹਾ ਕਾਹਲਾ ਨਹੀਂ ਪੈਂਦਾ ਵੀ ਆਹ ਵੀ ਰਹਿੰਦਾ, ਉਹ ਵੀ ਰਹਿੰਦਾ, ਆਹ ਵੀ ਕਰ ਲਾ, ਭੱਜ ਕੇ ਆਹ ਵੀ ਕਰ ਲਾ?
2: ਨਹੀਂ ਜੀ, ਮੈਨੂੰ ਨੀ, ਮੈਂ ਤਾਂ ਮਰਜ਼ਾਦਾ ਨਹੀਂ ਕਰਨਾ ਜੋ ਕੰਮ ਕਰਨਾ।
1: ਹਾਂ, ਇਹ ਗੱਲ ਤਾਂ ਹੈਗੀ ਆ ਵੀ ਸਾਡੇ ਵਾਲੀ ਪੀੜ੍ਹੀ 'ਚ ਸ਼ਾਇਦ ਥੋੜਾ ਜਿਹਾ ਸਬਰ ਘੱਟ ਹੈ, ਤੇ ਸਾਨੂੰ ਕਾਹਲ ਬੜੀ ਮੱਚਦੀ ਹੁੰਦੀ
2: ਹੈ। ਹੁਣ ਤਾਂ ਫਾਰਮੈਲਿਟੀ ਕਹਿੰਦੇ, ਪਰ ਆਪਾਂ ਤਾਂ ਸਹਿਜ ਭਾਣਾ ਕਰਨਾ ਵੀ, ਜਦੋਂ ਪਤਾ ਹੀ ਹੈ ਵੀ ਕੰਮ ਕਰਨਾ ਹੀ।
1: ਬਿਲਕੁਲ। ਇੱਕ ਇਹ ਵੀ ਹੁੰਦਾ ਹੈ ਨਾ ਆਂਟੀ, ਵੀ ਜਦੋਂ ਕੰਮ ਪਿਆ ਹੋਵੇ ਨਾ, ਆਪਾਂ ਨੂੰ ਪਤਾ ਵੀ ਆਪਾਂ ਹੀ ਕਰਨਾ, ਪਰ ਆਪਾਂ ਛੇਤੀ ਛੇਤੀ ਕਰਦੇ ਹਾਂ। ਜਦੋਂ ਇੱਕ ਦੋ ਜਣੇ ਹੋਣ ਘਰੇ ਵੀ, ਚਲੋ ਫਲਾਣਾ ਕਰ ਲੂ, ਆਹ ਉਹਨੂੰ ਦੇ ਦਿਆਂਗੇ, ਆ ਉਹ ਕਰ ਲੂ, ਇਹਦੇ ਨਾਲ ਵੀ ਕੰਮ ਵਿਗੜ ਜਾਂਦੇ ਆ।
2: ਹਾਂਜੀ, ਹੁਣ ਜੇ ਮੇਰਾ ਜੀ ਕਰੇ, ਮੈਂ ਪਹਿਲਾਂ ਸਬਜ਼ੀ ਤੋੜ ਕੇ ਲਿਆਈ ਫਸਲਾਂ ਦਾ ਕਰਕੇ, ਫਿਰ ਮੈਂ ਭਿੰਡੀਆਂ ਚੀਰ ਕੇ ਨਾਲ ਲਾ ਕੇ, ਸਰਦਾਰ ਜੀ ਨੂੰ ਗੰਢੇ ਕੱਟ ਕੇ ਤੇ ਬਣਾ ਕੇ ਰੱਖਤੀ ਜੀ।
1: ਠੀਕ ਹੈ, ਠੀਕ ਹੈ, ਚਲੋ ਸਰਦਾਰ ਜੀ ਨੂੰ ਖਾਣਾ ਚੰਗਾ ਦਿਓ, ਖਾਣਾ ਹੀ ਆਪਣੀ ਚੰਗੀ ਸਿਹਤ ਦਾ ਰਾਜ ਹੈ।
2: ਹਾਂਜੀ, ਸੁਬਾ ਜੇ ਨਾ ਸਬਜ਼ੀ ਹੋਵੇ, ਕਿੱਧਰਾਂ ਦੀ ਚਟਣੀ ਲਈ ਦੀ, ਮੱਖਣੀ ਧਰ ਕੇ ਤੇ ਲੱਸੀ ਲੈ ਕੇ ਰੋਟੀ ਖਾ ਲਈਦੀ ਆ।
1: ਬਿਲਕੁਲ ਬਿਲਕੁਲ ਬਿਲਕੁਲ, ਸੋ ਵਧੀਆ ਗੱਲ ਹੈ।
2: ਹਲਕਾ ਫੁਲਕਾ ਕਦੇ ਮਲਦੀ ਸਬਜ਼ੀ ਲਿਆਂਦੀ, ਅਸੀਂ ਘੱਟ ਵੀ ਲਾਉਣੇ ਆ ਜੀ।
1: ਨਹੀਂ, ਬਹੁਤ ਸੋਹਣੀ ਗੱਲ ਹੈ ਜੀ, ਮੈਂ ਅੱਗੇ ਕਹਿੰਦੀ ਹੁੰਦੀ ਹਾਂ ਵੀ ਆਪਾਂ ਥੋੜੇ ਚੋਂ ਥੋੜਾ ਥਾਂ ਵੀ ਘਰੋਂ ਕੱਢੋ ਤੇ 2-4 ਵੇਲਾਂ ਜ਼ਰੂਰ ਲਾ ਲਓ, ਜਿਹੜੀਆਂ ਆਪਾਂ ਘਰੇ ਸਬਜ਼ੀ ਬਣਾ ਕੇ ਖਾ ਸਕੀਏ, ਹੈ ਨਾ।
2: ਹਾਂਜੀ, ਫਿਰ ਨਾ ਆ ਕੇ ਫਿਰ ਦਸ ਵਾਲੀ ਜਦੋਂ ਚਾਹ ਕਰੀ ਦੀ, ਫਿਰ ਗੁੜ ਦੀ ਚਾਹ ਕਰ ਲਈਦੀ ਆ।
1: ਠੀਕ ਹੈ, ਚਲੋ ਵਧੀਆ ਗੱਲ ਹੈ, ਗੁੜ ਦੀ ਚਾਹ, ਚੰਗਾ ਖੂਨ ਖਾਣ ਬਣਦਾ ਹੈ। ਤੇ ਗੀਤ ਕਿਹੜਾ ਸੁਣੋਗੇ ਅੱਜ?
2: ਗੀਤ ਨਰਿੰਦਰ ਬੀਬਾ ਦਾ ਸੁਣਾ ਦਿਓ ਜੀ।
1: ਨਰਿੰਦਰ ਬੀਬਾ ਦਾ ਸੁਣਾ ਦਿੰਦੇ ਹਾਂ ਜੀ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
2: ਸ਼ੁਕਰੀਆ ਜੀ, ਓਕੇ।
1: ਲਓ ਜੀ, ਆ ਗਿਆ ਗੀਤ ਨਰਿੰਦਰ ਬੀਬਾ ਦਾ।

0: FM ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
3: जी चलते हैं प्रोग्राम दे वाले ते करते हैं साडे कॉलर दे नाल गल बात। कौन जुड़े हुए ने? हेलो।
4: हेलो मैम,
3: सत श्री अकाल जी। कौन गल कर रहे हो?
4: मैं सरबजीत कौर जी, जिला फरीदकोट, पिंड हरिनौ जी।
3: ਜ਼ਿਲ੍ਹਾ ਫਰੀਦਕੋਟ, ਪਿੰਡ
4: ਹਰੀਨੋ। ਹਾਂਜੀ ਮੈਮ, ਤੁਹਾਡੀ ਆਵਾਜ਼ ਨਹੀਂ ਆਉਂਦੀ।
3: ਮੇਰੀ ਆਵਾਜ਼ ਨਹੀਂ ਆਉਂਦੀ? ਮੈਂ ਤਾਂ ਬਹੁਤ ਉੱਚੀ ਬੋਲਦੀ ਆ।
4: ਡੂੰਗੀ ਹੈ ਜੀ ਬਹੁਤ ਜਿਵੇਂ।
3: ਹਲੇ ਵੀ ਨਹੀਂ ਆਈ?
4: ਮਾੜੀ ਮਾੜੀ ਆਉਂਦੀ ਹੈ ਜੀ।
3: ਮਾੜੀ ਮਾੜੀ ਆਉਂਦੀ ਹੈ, ਹੁਣ ਕਿੱਥੋਂ ਹਲਾਈਏ? ਕਿਹੜੀ ਤਾਰ ਹਲਾ ਕੇ ਆਈਏ ਦੱਸੋ?
4: ਚਲੋ ਕੋਈ ਗੱਲ ਨਹੀਂ ਮੈਮ, ਚੱਲ ਆਈ ਸੁਣ ਲੈਂਦੇ
3: ਆ। ਆਈ ਆਈ ਸਾਰ ਲੈਂਦੇ ਆਪਾਂ, ਹੈ ਨਾ। ਤੇ ਕੀ ਕਰਦੇ ਹੁੰਦੇ ਹੋ ਤੁਸੀਂ?
4: ਮੈਮ ਹੋਮ ਮੇਕਰ
3: ਹੋ। ਹੋਮ ਮੇਕਰ, ਉਮਰ ਕਿੰਨੀ ਕੁ ਹੈ ਤੁਹਾਡੀ?
4: 55 ਸਾਲ।
3: ਕਾਫੀ ਤਜਰਬਾ
4: ਹੈ। 50 ਸਾਲ ਦੀ ਹੈ ਜੀ।
3: 50 ਸਾਲ ਦੇ ਹੋ? ਲੈ 5 ਸਾਲ ਐਵੇਂ ਵੱਧ ਗਏ ਤੁਸੀਂ। ਹੈ ਨਹੀਂ ਨਹੀਂ ਘੱਟ ਹੀ ਦੱਸੀ ਦੀ ਹੁੰਦੀ ਹੈ 2 ਸਾਲ।
4: ਹਾਂਜੀ
3: ਘੱਟ ਹੀ ਦੱਸੀ ਦੀ ਹੁੰਦੀ ਹੈ ਉਮਰ ਆਪਦੀ 2 ਸਾਲ।

0: ਹਾਂ ਜੀ ਮੈਮ, ਸੁਣਿਆ ਨਹੀਂ ਮੈਮ ਜਮੀ।
1: ਚਲੋ ਕੋਈ ਗੱਲ ਨਹੀਂ, 50 ਸਾਲ ਦੇ ਤੁਸੀਂ ਹੈਗੇ ਹੋ ਤੇ ਘਰ ਦੇ ਕੰਮ ਕਾਰ ਕਰਨੇ ਕਿੰਨੇ ਕ ਔਖੇ ਲੱਗਦੇ ਕਿ ਸੌਖੇ ਲੱਗਦੇ ਆ?
0: ਮੈਮ ਸੌਖੀ ਆ ਜੀ, ਜਦੋਂ ਖੇਤੀਬਾੜੀ ਕਰਦੇ ਆ ਅਸੀਂ ਮੈਮ।
1: ਅੱਛਾ, ਆਪਾਂ ਇੱਕ ਇਹ ਦੇਖਦੇ ਹੁੰਦੇ ਆ ਵੀ ਕਈ ਭੈਣਾਂ ਆਪਣੀਆਂ ਨੌਕਰੀ ਵੀ ਕਰਦੀਆਂ, ਉਹ ਘਰ ਦੇ ਕੰਮ ਵੀ ਕਰਦੀਆਂ, ਤੇ ਆਪਾਂ ਉਹਨਾਂ ਨੂੰ ਵੇਖ ਕੇ ਕਈ ਵਾਰੀ ਜੱਜ ਕਰ ਲੈਂਦੇ ਆ ਵੀ ਲੈ ਇਹ ਤਾਂ ਸਵੇਰੇ ਪਰਸ ਪਾ ਕੇ ਚਲੀ ਜਾਂਦੀ ਹੈ ਤੇ ਇਹਦੀਆਂ ਤਾਂ ਮੌਜਾਂ ਹੈ ਹਨਾ, ਤੇ ਪਰ ਉਹਨੇ ਵਿਚਾਰੀ ਨੇ ਘਰੇ ਆ ਕੇ ਵੀ ਕੰਮ ਕਰਨਾ ਹੁੰਦਾ।
0: ਹਾਂਜੀ,
1: ਤੇ ਉਹ ਜ਼ਿੰਦਗੀ ਕਿਵੇਂ ਲੱਗਦੀ ਹੈ, ਔਖੀ ਹੈ ਕਿ ਸੌਖੀ ਹੈ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
0: ਮੈਂ ਪਤਾ ਕੀ ਗੱਲ ਆ,
1: ਹਾਂਜੀ
0: ਜਿਹੜੀ ਨੌਕਰੀ ਕਰਦੀ ਹੈ ਮੈਮ ਹਨਾ, ਚੱਲ ਥੱਕ ਜਾਂਦਾ ਸਕੁਰਸੀ ਤੇ ਬੈਠਾ, ਮੰਨ ਲਓ ਉਹਨਾਂ ਨੂੰ ਐਂ ਤਾਂ ਹੁੰਦਾ ਮਹੀਨੇ ਬਾਅਦ ਸਾਡੇ ਪੈਸੇ ਆ
1: ਜਾਂਦੇ ਆ, ਹੌਸਲਾ ਹੁੰਦਾ ਹਨਾ,
0: ਹੌਸਲਾ ਹੁੰਦਾ ਤੇ ਚੱਲ ਆਪਾਂ ਨੂੰ ਵੀ ਬਹੁਤ ਹੌਸਲਾ ਹੁੰਦਾ, ਪਰਮਾਤਮਾ ਦਿੰਦਾ ਫਿਰ 6 ਮਹੀਨੇ ਬਾਅਦ ਫਸਲ ਆ ਜਾਂਦੀ ਹੈ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ,
0: ਤੇ ਅਕਸਰ ਮੈਮ ਕੰਮ ਤਾਂ ਫਿਰ

0: ਵੀ ਬਹੁਤ ਫਸਲ ਹੁੰਦਾ ਪਰਮਾਤਮਾ ਦਿੰਦਾ, ਫਿਰ 6 ਮਹੀਨੇ ਬਾਅਦ ਫਸਲ ਆ ਜਾਂਦੀ ਹੈ
1: ਹਾਂਜੀ ਹਾਂਜੀ ਹਾਂਜੀ ਬਿਲਕੁਲ
0: ਹੈ ਨਾ। ਤੇ ਅਕਸਰ ਮੈਮ ਕੰਮ ਤਾਂ ਫਿਰ ਕਰਨਾ ਹੀ ਹੈ, ਜੇ ਆਪਾਂ ਕੰਮ ਕਰਾਂਗੇ ਤਾਂ ਖਾਵਾਂਗੇ, ਨਹੀਂ ਖਾਵਾਂਗੇ ਕਿੱਥੋਂ।
1: ਬਿਲਕੁਲ, ਇਹ ਤਾਂ ਗੱਲ ਤੁਹਾਡੀ ਬਿਲਕੁਲ ਸੁਣਾ ਆਨੀ ਸਹੀ ਆ। ਤੇ ਚਲੋ
0: ਕੰਮ ਵੀ ਜੋ ਕਰਨਾ ਸਾਰਾ ਹੌਸਲੇ ਨਾ ਕਰੋ ਮੈਮ, ਮੱਚ ਸੜ ਕੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ।
1: ਬਿਲਕੁਲ, ਤੇ ਮੱਚਣਾ ਸੜਨਾ ਆਪਾਂ ਕਾਹਦੇ ਵਾਸਤੇ ਗੀਤ ਦੱਸੋ, ਕਿਹੜਾ ਸੁਣੋਗੇ ਅੱਜ?
0: ਹਾਂਜੀ ਅਮਰਿੰਦਰ ਗਿੱਲ ਦਾ ਸੁਣਾਓ ਮੈਮ।
1: ਅਮਰਿੰਦਰ ਗਿੱਲ ਦਾ ਗੀਤ ਆ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
0: ਹਾਂ ਸ਼ੁਕਰੀਆ ਮੈਮ।
1: ਲਓ ਜੀ ਆ ਗਿਆ ਗੀਤ ਅਮਰਿੰਦਰ ਗਿੱਲ ਦਾ।

0: ਜੀ, ਇਸੇ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਸਮਾਪਤ ਹੁੰਦਾ ਹੈ। ਧੰਨਵਾਦ ਕਰਦੀ ਹੈ ਸਾਡੀ ਟੈਕਨੀਕਲ ਟੀਮ ਦਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ। ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਇੱਥੇ ਹੀ ਅੱਗੇ ਚਾਹੁੰਦੀ ਹੈ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।
0: ਜੀ, ਹੁਣੇ ਤੁਸੀਂ ਆਨੰਦ ਮਾਣਿਆ ਪ੍ਰੋਗਰਾਮ ਘਰ ਪਰਿਵਾਰ ਦਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:09 ਦਾ ਹੋ ਰਿਹਾ ਏ। 1:10 ਤੇ ਸੁਣਾਂਗੇ ਪਰਦੇਸ਼ੀ ਖਬਰਾਂ ਜਿਹੜੀਆਂ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਇੰਤਜ਼ਾਰ।

0: ਪੱਧਰ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਕਰੜਾ ਸ਼ਿਕੰਜਾ ਕਸਦਿਆਂ ਪੰਜਾਬ ਪੁਲਿਸ ਨੇ ਨਿੱਜੀ ਵਾਹਨਾਂ ਤੇ ਹੂਟਰ ਸਾਇਰਨ ਤੇ ਫਲੈਸ਼ਰਾਂ ਦੀ ਗੈਰ ਕਾਨੂੰਨੀ ਵਰਤੋਂ ਵਿਰੁੱਧ 5 ਦਿਨਾਂ ਵਿਸ਼ੇਸ਼ ਰਾਜ ਵਿਆਪੀ ਮੁਹਿੰਮ ਚਲਾਈ ਜਿਸ ਦੌਰਾਨ 29,000 ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਗਈ। ਸੂਬੇ ਭਰ ਵਿੱਚ ਇਹ ਵਿਆਪਕ ਕਾਰਵਾਈ 2 ਜੂਨ 2026 ਤੋਂ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਬਿਨਾਂ ਕਿਸੇ ਅਧਿਕਾਰ ਦੇ ਹੂਟਰ ਸਾਇਰਨ ਜਾਂ ਫਲੈਸ਼ਰ ਸਮੇਤ ਕੋਈ ਵੀ ਗੈਰ ਕਾਨੂੰਨੀ ਉਪਕਰਨ ਲਾਉਣ ਵਾਲੇ ਨਿੱਜੀ ਵਾਹਨਾਂ ਖਿਲਾਫ਼ ਕਾਰਵਾਈ ਕੀਤੀ ਗਈ। 5 ਦਿਨਾਂ ਕਾਰਵਾਈ ਦੇ ਨਤੀਜੇ ਸਾਂਝੇ ਕਰਦਿਆਂ ਵਿਸ਼ੇਸ਼ DGP ਪ੍ਰਵੀਨ ਸਿਨਹਾ ਨੇ ਕਿਹਾ ਕਿ ਉਲੰਘਣਾ ਕਰਨ ਵਾਲੇ 4,221 ਵਾਹਨਾਂ ਦੇ ਚਲਾਣ ਕੱਟੇ ਗਏ ਅਤੇ 48 ਵਾਹਨਾਂ ਨੂੰ ਜ਼ਬਤ ਵੀ ਕੀਤਾ ਗਿਆ। ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਅਤੇ ਜੰਮੂ ਕਸ਼ਮੀਰ ਪੁਲਿਸ ਨਾਲ ਮਿਲ ਕੇ ਇੱਕ ਆਪਰੇਸ਼ਨ ਵਿੱਚ ਰਾਜਸਥਾਨ ਦੇ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਏ ਜੋ ਫਿਰੋਜ਼ਪੁਰ ਦੇ ਮਹੂ ਕਸਬੇ ਦੇ ਗੁਰਚਰਨ ਸਿੰਘ ਗਾਬਾ ਦੇ ਕਤਲ ਵਿੱਚ ਸ਼ਾਮਲ ਸਨ। ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਏ ਕਿ ਮੁਲਜ਼ਮਾਂ ਦਾ ਜ਼ਬਰੀ ਵਸੂਲੀ, ਡਕੈਤੀ, ਚੋਰੀ ਅਤੇ ਅਸਲਾ ਐਕਟ ਦੀ ਉਲੰਘਣਾ ਨਾਲ ਸਬੰਧਤ ਅਪਰਾਧਿਕ ਪਿਛੋਕੜ ਸੀ ਅਤੇ ਉਨ੍ਹਾਂ ਤੇ ਰਾਜਸਥਾਨ ਪੁਲਿਸ ਵੱਲੋਂ 10,000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਸਮਾਜ ਵਿੱਚ ਭੈੜੇ ਅੰਸਰਾਂ, ਗੈਂਗਸਟਰਵਾਦ, ਸਮਾਜ ਵਿਰੋਧੀ ਅੰਸਰਾਂ ਅਤੇ ਨਸ਼ਾ ਵੇਚਣ ਵਾਲਿਆਂ ਤੋਂ ਜਾਗਰੂਕ ਕਰਨ ਲਈ ਸ਼ਹਿਰ ਭਰ ਦੇ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਝੰਡਾ ਮਾਰਚ ਕੱਢਿਆ ਗਿਆ। DSP ਵੀਰ ਵਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਸਮਾਜ ਵਿਰੋਧੀ ਅੰਸਰਾਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਡਰ ਭੈ ਕੱਢਣ ਦੇ ਮਨੋਰਥ ਨਾਲ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾਂਦੇ ਨੇ। ਇਸ ਨਾਲ ਸਮਾਜ ਵਿਰੋਧੀ ਅੰਸਰਾਂ ਨੂੰ ਚੇਤਾਵਨੀ ਰਹਿੰਦੀ ਏ। ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ ਜਾਣੀ ਕਿ 8 ਜੂਨ ਨੂੰ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ, ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿੱਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਵੇਗੀ। ਪਿਓ ਧੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਪ੍ਰਿਆ ਸੀਨ ਸ਼ਾਸਤਰੀ ਸਿਤਾਰ ਸੰਦੂਰ ਜੁਗਲਬੰਦੀ ਪੇਸ਼ ਕਰਨਗੇ। ਪੰਡਿਤ ਸੀਨ ਆਕਾਸ਼ਵਾਣੀ ਦੇ ਜਾਣੇ ਪਛਾਣੇ ਕਲਾਕਾਰ ਨੇ। ਤਬਲੇ ਤੇ ਮਧੁਰੇਸ਼ ਭੱਟ ਤੇ ਸਿਧਾਰਥ ਚੜ੍ਹਦੀ ਉਨ੍ਹਾਂ ਦਾ ਸਾਥ ਦੇਣਗੇ। ਵਿਸ਼ਵ ਸਾਈਕਲ ਦਿਵਸ ਦੇ ਸਬੰਧ ਵਿੱਚ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਨੇ 7 ਕਿਲੋਮੀਟਰ ਸਾਈਕਲਿੰਗ ਰੈਲੀ ਦਾ ਆਯੋਜਨ ਕਰਕੇ ਤੰਦਰੁਸਤੀ, ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਾਲਾ ਸੰਦੇਸ਼ ਦਿੱਤਾ। ਇਸ ਸਾਈਕਲਿੰਗ ਰੈਲੀ ਵਿੱਚ 300 ਤੋਂ ਵੱਧ ਸਾਈਕਲ ਸਵਾਰਾਂ ਨੇ ਭਾਗ ਲਿਆ। ਉਧਰ ਡੈਕਾਥਲੋਨ ਜਲੰਧਰ ਵੱਲੋਂ ਵੀ ਫਿੱਟ ਇੰਡੀਆ, ਸਪੋਰਟਸ ਅਥਾਰਟੀ ਆਫ ਇੰਡੀਆ, ਖੇਡ ਭਾਰਤੀ ਪੰਜਾਬ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਜਲੰਧਰ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਾਈਕਲੋਥੋਨ ਦਾ ਆਯੋਜਨ ਕੀਤਾ ਗਿਆ। ਲਗਭਗ 5 ਕਿਲੋਮੀਟਰ ਦੇ ਸਾਈਕਲੋਥੋਨ ਵਿੱਚ ਜਲੰਧਰ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਾਈਕਲਿਸਟਾਂ ਅਤੇ ਸਕਾਈ ਰਾਈਡਰਸ ਅਤੇ ਹੋਰ ਕਲੱਬਾਂ ਸਮੇਤ ਸਾਈਕਲਿੰਗ ਸਮੂਹਾਂ ਨੇ ਵੀ ਭਾਗ ਲਿਆ। ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਵਿਸ਼ਵ ਸਾਈਕਲ ਦਿਵਸ ਉੱਪਰ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਸਾਡਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਬਾਅਦ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:15 ਤੇ 30 ਸਕਿੰਟ ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਬਲਵਿੰਦਰ ਸਿੰਘ ਬਾਗਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਯਾਨੀ ਕਿ SIR ਦੇ ਮੱਦੇਨਜ਼ਰ ਪੰਜਾਬ ਵਿੱਚ ਅੱਜ ਸਵੇਰੇ 10 ਵਜੇ ਤੋਂ ਸੂਬੇ ਦੇ ਸਾਰੇ 24,453 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਸ਼ੁਰੂ ਹੋ ਗਏ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿਤਰਾ ਨੇ ਦੱਸਿਆ ਹੈ ਕਿ ਇਹ ਇੱਕ ਰੋਜ਼ਾ ਵਿਸ਼ੇਸ਼ ਕੈਂਪ ਪ੍ਰੀ ਮੈਪਿੰਗ ਨੂੰ ਹੋਰ ਤੇਜ਼ੀ ਨਾਲ ਅੰਜਾਮ ਦੇਣ ਲਈ ਲਗਾਏ ਜਾ ਰਹੇ ਨੇ। ਵੋਟਰ ਮੈਪਿੰਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ BLOs ਕੈਂਪ ਵਿੱਚ ਸ਼ਾਮ 4 ਵਜੇ ਤੱਕ ਉਪਲਬਧ ਰਹਿਣਗੇ। ਸ਼੍ਰੀਮਤੀ ਮਿਤਰਾ ਨੇ ਸੂਬੇ ਦੇ ਸਾਰੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਪ੍ਰੀ SIR ਕਵਾਇਦ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਸੂਬੇ ਭਰ ਦੇ ਵੋਟ ਕੇਂਦਰਾਂ 'ਤੇ ਚੱਲ ਰਹੀ ਇਸ ਪ੍ਰਕਿਰਿਆ ਬਾਰੇ ਇੱਕ ਬੂਥ

ਜੀ ਸਰੋਤਿਓ, ਪ੍ਰੋਗਰਾਮ ਹੈਲੋ ਫਰਮਾਇਸ਼ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ ਵੱਲੋਂ ਆਪ ਸਭ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਦਾ ਸਿਲਸਿਲਾ ਟੈਲੀਫੋਨ ਮਿਲਾਓ ਜੀ। ਸੋ ਟੈਲੀਫੋਨ ਤੁਸੀਂ ਮਿਲਾਉਣਾ ਜੀ ਸਟੂਡੀਓ ਦੇ ਨੰਬਰ ਤੇ 0164-244-331 ਤੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣਦੇ ਹੁੰਦੇ ਹੋ ਹਿੰਦੀ ਫਿਲਮੀ ਗੀਤ ਜਿਹੜੇ ਕਿ ਤੁਹਾਡੀ ਹੀ ਫਰਮਾਇਸ਼ ਤੇ ਆਧਾਰਿਤ ਹੁੰਦੇ ਨੇ। ਸੋ ਫੋਨ ਨੰਬਰ ਹੈ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੱਤਾ, ਇੱਕ ਵਾਰ ਫਿਰ ਤੋਂ ਦੁਹਰਾ ਦਿੰਦੀ ਹਾਂ, 0164-244-331 ਤੁਸੀਂ ਡਾਇਲ ਕਰਨਾ ਹੈ ਅਤੇ ਸੁਣਨੇ ਆਪਣੇ ਫਰਮਾਇਸ਼ੀ ਹਿੰਦੀ ਫਿਲਮੀ ਗੀਤ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ, ਜਿਹੜੀ ਕਿ ਇਹ ਗੀਤ ਲਿਆ ਗਿਆ ਹੈ ਫਿਲਮ ਕੋਇਲਾ ਦੇ ਵਿੱਚੋਂ, ਆਵਾਜ਼ ਕੁਮਾਰ ਸਾਨੂ ਅਤੇ ਅਲਕਾ ਯਾਗਨਿਕ ਦੀ।

0: ਜੀ ਕੋਸ਼ਿਸ਼ ਕਰਦੇ ਹਾਂ ਸਾਡੇ ਅੱਜ ਦੇ ਪਹਿਲੇ ਕਾਲਰ ਨਾਲ ਜੁੜਨ ਦੀ। ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਨਾਮ ਦੱਸ ਦਿਓ ਬਾਈ ਜੀ, ਕੌਣ ਗੱਲ ਕਰ ਰਹੇ ਹੋ?
1: ਮੈਡਮ ਜੀ ਗੁਰਮੀਤ ਸਿੰਘ ਬੋਲਦਾ, ਮੱਲਾ ਪਿੰਡਾ ਜੀ, ਬਾਜੇਖਾਨੇ ਕੋਲ, ਜ਼ਿਲ੍ਹਾ ਫਰੀਦਕੋਟ ਤੋਂ।
0: ਠੀਕ ਹੈ ਜੀ, ਜ਼ਿਲ੍ਹਾ ਫਰੀਦਕੋਟ ਤੋਂ। ਤੇ ਬਾਈ ਜੀ ਹਾਲ ਚਾਲ ਕੀ ਨੇ?
1: ਬਹੁਤ ਵਧੀਆ ਮੈਡਮ ਜੀ, ਬਹੁਤ ਵਧੀਆ।
0: ਇਸ ਵੇਲੇ ਕੀ ਕਰ ਰਹੇ ਹੋ?
1: ਮੈਡਮ ਜੀ ਬਸ ਰੋਟੀ ਖਾਣ ਲੱਗਦੇ ਸੀਗੇ, ਦੁਕਾਨਦਾਰੀ ਆਪਣੀ, ਸਾਈਕਲ ਰਿਪੇਅਰ, ਮੋਟਰਸਾਈਕਲ ਦੀ ਵਰਕਸ਼ਾਪ ਆਈ ਆਪਣੀ।
0: ਰੋਟੀ ਖਾਣ ਲੱਗਦੇ ਸੀ ਤੇ ਸੋਚਿਆ ਵੀ ਪਹਿਲਾਂ ਫੋਨ ਕਰ ਲਈਏ, ਹੈਨਾ?
1: ਹਾਂਜੀ।
0: ਫੇਰ ਰੋਟੀ ਚੰਗੀ ਲੱਗੂਗੀ?
1: ਬਸ ਮੈਂ ਸੁਣੀ ਜਾਂਦੇ ਨਾਲੇ ਖਾ ਰਹੇ ਆ।
0: ਹਾਂ ਬਿਲਕੁਲ ਬਿਲਕੁਲ, ਕਿਉਂਕਿ ਕੰਮਾਂ ਕਾਰਾਂ ਜੋ ਸਾਰੀਆਂ ਟੈਨਸ਼ਨਾਂ ਚੋਂ ਧਿਆਨ ਹੈ ਜਿਹੜਾ ਆਪਣਾ ਥੋੜਾ ਜਿਹਾ ਬਦਲ ਜਾਂਦਾ ਤੇ ਖੁਸ਼ੀ ਖੁਸ਼ੀ ਰੋਟੀ ਖਾਧੀ ਜਾਂਦੀ ਹੈ ਨਾ। ਮੈਨੂੰ ਲੱਗਦਾ ਕਿ ਆਕਾਸ਼ਵਾਣੀ ਬਠਿੰਡਾ ਦਾ ਇਹ ਟਾਈਮ ਹੈ ਨਾ ਜਿਹੜਾ ਇਸ ਪ੍ਰੋਗਰਾਮ ਦਾ, ਉਹ ਵਧੀਆ ਹੈ। ਨਾਲੇ ਤਾਂ ਵੀਰਾਂ ਭੈਣਾਂ ਦੀ ਫਰਮਾਇਸ਼ ਪੂਰੀ ਹੋ ਜਾਂਦੀ ਹੈ ਤੇ ਨਾਲੇ ਖਾਣਾ ਪੀਣਾ ਵੀ ਹੋ ਜਾਂਦਾ, ਰੈਸਟ ਵੀ ਹੋ ਜਾਂਦੀ ਹੈ।
1: ਮੈਡਮ ਜੀ ਪਤਾ ਕੀ ਗੱਲ ਹੈ ਨਾ, ਸਾਡੇ ਐਲਸੀਡੀ ਲੱਗੀ ਵੀ ਸੀਗੀ ਦੁਕਾਨ ਦੇ ਵਿੱਚ ਪਹਿਲਾਂ ਇੱਥੇ,
0: ਠੀਕ ਹੈ।
1: ਅਸੀਂ ਐਲਸੀਡੀ ਲਾਤੀ, ਹੁਣ ਘੱਟ ਤੋਂ ਘੱਟ ਹੋ ਗਿਆ ਸਾਲ ਲਾਈ ਨੂੰ ਜਦੋਂ ਐਫਐਮ ਲਾਇਆ ਨਾ ਰੇਡੀਓ ਇਹ ਆਪਾਂ,
0: ਠੀਕ ਹੈ। ਤੇ ਇਹ ਫਿਰ
1: ਐਲਸੀਡੀ ਲਾਤੀ
0: ਨਹੀਂ, ਇਹ ਸੁਣਨ ਕਦੋਂ ਤੋਂ ਲੱਗੇ ਹੋ ਐਫਐਮ?
1: ਮੈਡਮ ਜੀ ਆਪਾਂ ਨੂੰ 2 ਸਾਲ ਹੋ ਗਏ।
0: ਠੀਕ ਹੈ।

0: ਤੇ ਕਿਹਨੇ ਸੁਝਾਅ ਦਿੱਤਾ ਸੀ ਵੀ ਐਫ ਐਮ ਸੁਣਿਆ ਕਰੋ, ਬਠਿੰਡਾ ਚੈਨਲ ਸੁਣਿਆ ਕਰੋ?
1: ਹਾਂਜੀ ਮੈਡਮ, ਹੁਣ ਡਾਕਟਰਾਂ ਨਾਲ ਵੀ ਆਪਣੇ ਬਲਜੀਤ ਸ਼ਰਮਾ ਜੀ ਨੇ ਬਹੁਤ ਵਧੀਆ ਗੱਲਬਾਤ ਚੱਲਦੀ ਹੈ, ਆਪਣਾ ਵਰਕਸ਼ਾਪ ਦਾ ਕੰਮ ਲੈਟ ਪੈ ਜਾਂਦੀ ਹੈ, ਡਾਕਟਰ ਨਾਲ ਗੱਲ ਕਰੀ ਸੀ ਅੱਖਾਂ ਚ ਲੈਟ ਪੈ
0: ਜਾਂਦੀ ਹੈ, ਜਾਣਕਾਰੀ ਮਿਲਦੀ ਹੈ,
1: ਜਾਣਕਾਰੀ ਮਿਲ ਜਾਂਦੀ, ਬਹੁਤ ਜਾਣਕਾਰੀਆਂ ਮਿਲਦੀਆਂ ਮੈਡਮ ਜੀ।
0: ਬਿਲਕੁਲ ਵੀਰ ਜੀ, ਕਹਿੰਦੇ ਹੈ ਐਜੂਕੇਸ਼ਨ ਇੰਟਰਟੇਨਮੈਂਟ ਹੈ ਨਾ, ਤੇ ਨਾਲ ਨਾਲ ਮਨੋਰੰਜਨ ਸਾਰਾ ਕੁਛ ਹੀ ਆਪਣਾ ਆ ਜਾਂਦਾ ਹੈ। ਇਨਫੋਰਮੇਸ਼ਨ ਵੀ ਤੁਹਾਨੂੰ ਦਿੰਦੇ ਹਾਂ ਅਸੀਂ, ਐਜੂਕੇਸ਼ਨ ਵੀ ਦਿੰਦੇ ਹਾਂ, ਇੰਟਰਟੇਨਮੈਂਟ ਵੀ ਦਿੰਦੇ ਹਾਂ, ਸਾਰਾ ਕੁਛ ਇੱਥੇ ਅਵੇਲੇਬਲ ਹੈ ਤੇ ਵਧੀਆ ਗੱਲ ਹੈ, ਤੁਸੀਂ ਸਾਡੇ ਸਰੋਤੇ ਹੈਗੇ ਹੋ। ਤੇ ਅੱਜ ਕਿਹੜਾ ਗੀਤ ਸੁਣੋਗੇ?
1: ਅੱਜ ਮੈਡਮ ਜੀ ਮੋਰਾ ਫਿਲਮ ਦਾ ਗੀਤ ਸੁਣਾ ਦਿਓ।
0: ਠੀਕ ਹੈ, ਮੋਰਾ ਫਿਲਮ ਦਾ ਗੀਤ ਆ ਗਿਆ ਤੁਹਾਡੇ ਰੇਡੀਓ ਸੈੱਟ ਤੇ, ਤੇ ਠੀਕ ਹੈ, ਤੁਸੀਂ ਖਾਣਾ ਪਾਣੀ ਛਕੋ ਆਪਦਾ।
1: ਓਕੇ ਮੈਡਮ ਜੀ, ਓਕੇ
0: ਓਕੇ। ਲਓ ਜੀ, ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਆ ਮੋਹਰਾ ਫਿਲਮ ਦਾ ਗੀਤ, ਆਵਾਜ਼ ਉਦਿਤ ਨਾਰਾਇਣ ਦੀ, ਤੇ ਉਦਿਤ ਨਾਰਾਇਣ ਦੇ ਨਾਲ ਨੇ ਜੀ ਕਵਿਤਾ ਕ੍ਰਿਸ਼ਨਾ ਮੂਰਤੀ, ਤੇ ਆ ਗਿਆ ਗੀਤ ਤੁਹਾਡੇ ਰੇਡੀਓ ਸੈੱਟ ਤੇ।

0: ਜੀ ਸਾਡੇ ਅਗਲੇ ਕਾਲਰ ਸਾਡੇ ਨਾਲ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ
1: ਭੈਣ ਜੀ? ਆਵਾਜ਼ ਘੱਟ ਆਉਂਦੀ ਹੈ ਜੀ।
0: ਆਵਾਜ਼ ਘੱਟ ਆਉਂਦੀ ਹੈ, ਕਿੱਥੇ ਰੌਲਾ ਪੈ ਗਿਆ? ਹੁਣ ਆ ਰਹੀ ਹੈ?
1: ਹਾਂ ਹਾਂ, ਮੈਂ ਉੱਚੀ ਬੋਲੋ, ਹੁਣ ਆ ਰਹੀ।
0: ਹਾਂ ਠੀਕ ਹੈ, ਮੈਂ ਤਾਂ ਬਹੁਤ ਉੱਚੀ ਬੋਲਦੀ ਹਾਂ, ਮੈਨੂੰ ਤਾਂ ਤੁਸੀਂ ਇਹ ਕਹੋਗੇ ਵੀ

0: ਹੌਲੀ ਬੋਲਿਆ ਕਰ ਭਾਈ।
1: ਮੈਂ ਰਾਜੂ ਨੂੰ ਆਵਾਜ਼ ਫੁੱਲ ਕਰ ਰੱਖੀ
0: ਬਸ ਠੀਕ ਹੈ। ਤੇ ਪਹਿਲਾਂ ਤਾਂ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣੋਗੇ ਅੱਜ?
1: ਗੀਤ ਜੀ ਮੈਨੂੰ ਸੁਣਾ ਦਿਓ ਜੀ, ਕਜਰਾ ਮੁਹੱਬਤ ਵਾਲਾ।
0: ਕਜਰਾ ਮੁਹੱਬਤ ਵਾਲਾ, ਠੀਕ ਹੈ ਜੀ। ਇਸ ਤੋਂ ਬਿਨਾਂ ਕੋਈ ਗੱਲਬਾਤ ਕਰਨੀ ਚਾਹੋਗੇ ਸਰੋਤਿਆਂ ਦੇ ਨਾਲ?
1: ਹਾਂਜੀ, ਉਹ ਭੈਣ ਜੀ ਮੇਰੇ ਨਾ ਇੱਕ ਗੱਲ ਯਾਦ ਆ ਗਈ ਜੀ। ਆਪਣਾ ਕੋਈ ਹੋ ਗਿਆ ਹੋਣਾ, ਸਾਲ ਡੇਢ ਸਾਲ ਹੋ ਗਿਆ ਹੋਣਾ, ਤੇ ਉਦੋਂ ਭੈਣ ਸੀਮਾ ਮਹਿਰਾ ਇਹ ਪ੍ਰੋਗਰਾਮ ਹੈਗੇ ਪ੍ਰਮੈਸ਼ ਆਪਣਾ ਪੇਸ਼ ਕਰ ਰਹੀ ਸੀ।
0: ਠੀਕ ਹੈ।
1: ਭੈਣ ਜੀ ਆਵਾਜ਼ ਨੀ ਆਉਂਦੀ ਜੀ। ਹਾਂਜੀ,
0: ਮੇਰੀ ਆਵਾਜ਼ ਨੀ ਆਉਂਦੀ?
1: ਹਾਂ, ਇੱਥੇ ਹੁਣ ਆਵਾਜ਼ ਆਉਂਦੀ ਹੈ ਮਾੜੀ ਜੀ, ਕੀ ਬੋਲੋ ਜੀ?
0: ਠੀਕ ਹੈ ਠੀਕ ਹੈ। ਅੱਛਾ, ਫੇਰ ਕੀ ਹੋਇਆ?
1: ਹਾਂਜੀ, ਤੇ ਭੈਣ ਜੀ ਇੱਕ ਸਰੋਤੇ ਨੇ ਫੋਨ ਕਰਿਆ ਅੱਗੇ ਮੇਰੇ ਫਿਲਮ ਪਤਾ ਨੀ ਯਾਰ, ਉਹਨੇ ਕਿਹਾ ਵੀ ਮੈਨੂੰ ਗੀਤ ਸੁਣਾ ਦਿਓ ਕਿ ਉਹ ਗੀਤ ਦੇ ਬੋਲ ਸੀ, ਦੁਸ਼ਮਣ ਮੈਂ ਦੁਸ਼ਮਣ ਤੂੰ ਦੁਸ਼ਮਣ ਮੇਰਾ ਨਾਗਣ ਮੈਂ ਸਥੇਰਾ।
0: ਠੀਕ ਹੈ ਠੀਕ ਹੈ, ਨਾਗਿਨ ਫਿਲਮ ਦੀ ਹੈ ਸ਼ਾਇਦ।
1: ਹਾਂਜੀ ਜੀ, ਮੈਂ ਖੇਰ ਕੋਠੇ 'ਚ ਪਿਆ ਸੀ ਤੇ ਮੈਂ ਨਾ ਉਹਨਾਂ ਨੇ ਕਿਹਾ ਕਿ ਕਿਉਂ ਕਿ ਸੱਪ ਕੱਢਣਾ।
0: ਠੀਕ ਹੈ।
1: ਹਾਂ, ਤੇ ਮੈਂ ਨਾ ਰੇਡੀਓ ਦੀ ਸੁੱਚ ਦੇ ਹੱਥ ਧਰ ਲਿਆ ਤੇ ਮੈਂ ਕਹਿੰਦਾ ਮੈਂ ਕਿਹਾ ਵੀ ਭੈਣ ਗਾਣਾ ਤਾਂ ਸੁਣਾਊਗੀ ਤੇ
0: ਦੂਜੇ ਵੀਰਾਂ ਨੂੰ ਵੀ ਆਪਾਂ ਸੁਚੇਤ ਕਰ
1: ਦਈਏ।
0: ਸੋ ਚਲੋ ਕੋਈ ਗੱਲ ਨੀ, ਇਹ ਤਜਰਬਾ ਤੁਹਾਡਾ ਵਧੀਆ ਹੈ ਤੇ ਸਾਰੇ ਵੀਰਾਂ ਨੂੰ ਆਪਾਂ ਸੁਚੇਤ ਕਰ ਦਿੰਦੇ ਹਾਂ ਵੀ ਭਾਈ ਜਦੋਂ ਇਹ ਗੀਤ ਵੱਜਦਾ ਉਦੋਂ ਖੇਤ ਥੋੜਾ ਧਿਆਨ ਰੱਖਿਆ ਕਰੋ।
1: ਤੇ
0: ਹਾਂਜੀ, ਸੋ ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਜੀ ਗੀਤ। ਆਵਾਜ਼ ਹੈ ਜੀ ਆਸ਼ਾ ਭੋਂਸਲੇ ਤੇ ਸ਼ਮਸ਼ਾਦ ਬੇਗਮ ਦੀ, ਫਿਲਮ ਹੈ ਜੀ ਕਿਸਮਤ।

0: ਨਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ?
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 7839-63306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 8 ਜੂਨ, ਦਿਨ ਸੋਮਵਾਰ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ, ਜਿਨ੍ਹਾਂ ਦੇ ਸ਼ੁਰੂਆਤੀ ਹਿੱਟ ਗੀਤ ਹਰ ਟੇਪ ਰਿਕਾਰਡਰ ਦੀ ਸ਼ਾਨ ਬਣੇ।

0: ਜੀ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਹੈਲੋ
1: ਹੈਲੋ ਮੈਡਮ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ?
1: ਗੁਰਮੇਲ ਸਿੰਘ ਸਰੀਵਾਲਾ ਜੀ।
0: ਗੁਰਮੇਲ ਸਿੰਘ ਸਰੀਵਾਲਾ ਜੀ, ਸਵਾਗਤ ਕਰਦੇ ਹਾਂ ਜੀ।
1: ਧੰਨਵਾਦ ਮੈਡਮ ਜੀ, ਥੈਂਕ ਯੂ।
0: ਕੀ ਹਾਲ ਚਾਲ ਬਾਈ ਜੀ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਰੌਣਕਾਂ ਲਈ ਬੈਠਾ ਇੱਥੇ ਜੀ।
0: ਠੀਕ ਹੈ ਜੀ, ਸ਼ੁਕਰੀਆ। ਤੇ ਅੱਜ ਅਸੀਂ ਨਾ ਖਾਣੇ ਦੀ ਗੱਲ ਕਰ ਰਹੇ ਸੀ। ਖਾਣਾ ਪਾਣੀ ਥੋੜਾ ਜਿਹਾ ਹੋਰ ਹੁੰਦਾ, ਤੇ ਤੁਹਾਨੂੰ ਕੀ ਲੱਗਦਾ ਵੀ ਖਾਣਾ ਸਾਡਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਤੇ ਫਿਰ ਉਹ ਨੁਕਸਾਨ ਨੀ ਕਰਦਾ? ਕਈ ਵਾਰ ਐਂ ਹੁੰਦਾ ਵੀ ਅੱਜ ਬਾਹਰੋਂ ਖਾ ਲਿਆ ਸੀ। ਫਿਰ ਮੇਰਾ ਤੁਹਾਨੂੰ ਇਹੀ ਸੁਝਾਅ ਵੀ ਥੋੜਾ ਜਿਹਾ ਕੰਟਰੋਲ ਰੱਖਿਆ ਜਾਵੇ, ਹੈ ਨਾ
1: ਜੀ? ਜੀ ਮੈਡਮ।
0: ਹਾਂ, ਤਾਂ ਕਿ ਆਪਣੀ ਸਿਹਤ, ਆਪਣਾ ਲੀਵਰ ਲੂਵਰ ਵਧੀਆ ਕੰਮ ਕਰਦਾ ਰਹੇ, ਡਾਈਜੈਸ਼ਨ ਸਿਸਟਮ ਵਧੀਆ ਰਹੇ, ਤੇ ਅਸੀਂ ਚੰਗੀ ਲੰਬੀ ਉਮਰ ਭੋਗ ਸਕੀਏ।
1: ਠੀਕ ਹੈ ਮੈਡਮ
0: ਜੀ। ਤੇ ਗੀਤ ਕਿਹੜਾ ਸੁਣੋਗੇ ਭਾਈ ਜੀ?
1: ਗੀਤ ਹੀਰੋ ਫਿਲਮ ਦਾ ਟਾਈਟਲ ਗੀਤ ਹੈ ਜੀ।
0: ਹੀਰੋ ਫਿਲਮ ਦਾ ਗੀਤ, ਪਿਆਰ ਕਰਨੇ ਵਾਲੀ ਜੀ, ਸੁਣਦੇ ਹਾਂ ਗੀਤ ਜੀ। ਤੁਹਾਡੀ ਫਰਮਾਇਸ਼ ਤੇ ਸ਼ੁਕਰੀਆ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
1: ਧੰਨਵਾਦ ਮੈਡਮ।
0: ਲਓ ਜੀ, ਆ ਗਿਆ ਗੀਤ ਤੁਹਾਡੇ ਰੇਡੀਓ ਸੈੱਟ 'ਤੇ। ਆਵਾਜ਼ਾਂ ਨੇ ਲਤਾ ਮੰਗੇਸ਼ਕਰ ਅਤੇ ਮਨਹਰ ਉਦਾਸ ਦੀਆਂ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੂਨ, ਦਿਨ ਐਤਵਾਰ, ਸ਼ਾਮ 5 ਵਜੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਇਸ ਵਾਰੀ ਸੁਣੋਗੇ ਇੱਕ ਰੂਹਾਨੀ ਅਤੇ ਲੋਕ ਵਿਰਸੇ ਨਾਲ ਜੁੜਿਆ ਕਿੱਸਾ ਨਲ ਦਮਯੰਤੀ।

ਜੀ, ਇਹ ਗੀਤ ਫਿਲਮ ਗਦਰ ਤੇ ਆਵਾਜ਼ ਉਦਿਤ ਨਾਰਾਇਣ ਦੀ। ਇਸੇ ਦੇ ਨਾਲ ਹੀ ਪ੍ਰੋਗਰਾਮ ਆਪਣੀ ਸਮਾਪਤੀ ਦੇ ਵੱਲ ਹੈ। ਧੰਨਵਾਦ ਕਰਦੇ ਹਾਂ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ। ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।

ਸਰੋਤਿਓ, ਹੁਣੇ ਤੁਸੀਂ ਆਨੰਦ ਮਾਣਿਆ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਐਫ ਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾ ਦਾ। ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ 1:59 ਤੇ 22 ਸਕਿੰਟ ਦਾ ਹੋ ਰਿਹਾ ਏ। ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਤੇ 2:15 ਤੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ ਸਟੂਡੀਓ ਦੀ ਘੜੀ ਤੇ ਸਮਾਂ ਦੁਪਹਿਰ ਦੇ 2:30 ਵਜ ਰਹੇ ਨੇ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਰੇਲੀ ਦੁਪਹਿਰ ਦਾ।

ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਸਰੋਤਿਓ ਤੁਹਾਡੇ ਨਾਲ ਜੁੜ ਚੁੱਕਿਆ ਤੁਹਾਡਾ ਆਪਣਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ। ਪ੍ਰੋਗਰਾਮ ਹੈ ਜੀ ਮੇਰਾ ਪਿੰਡ। ਮੇਰਾ ਪਿੰਡ ਪ੍ਰੋਗਰਾਮ ਦੇ ਤਹਿਤ ਅਸੀਂ ਬਠਿੰਡਾ ਜ਼ਿਲ੍ਹਾ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ

0: ਉੱਥੋਂ ਦੇ ਮੋਹਤਵਰ ਬੰਦਿਆਂ ਦੇ ਨਾਲ ਰਿਕਾਰਡਿੰਗ ਕਰਦੇ ਹਾਂ, ਗੱਲਬਾਤ ਸਾਂਝੀ ਕਰਦੇ ਹਾਂ ਤੇ ਵੱਖ ਵੱਖ ਪਿੰਡਾਂ ਬਾਰੇ ਜਾਣਕਾਰੀ ਸਾਡੇ ਬਾਕੀ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਾਂ। ਇਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਬਠਿੰਡਾ ਤੋਂ ਲਗਭਗ 12 ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਕੋਟ ਸ਼ਮੀਰ ਦੇ ਵਿੱਚ। ਬਿਲਕੁਲ ਜੀ, ਕੋਟ ਸ਼ਮੀਰ ਬਹੁਤ ਮੰਨਿਆ ਪਰਮੰਨਿਆ ਪਿੰਡ ਹੈ। ਜਦੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਨੂੰ ਜਾਂਦੇ ਹਾਂ ਤਾਂ ਵੀ ਰਸਤੇ ਦੇ ਵਿੱਚ ਇਹ ਬਠਿੰਡਾ ਤੋਂ ਲਗਭਗ ਦੂਜਾ ਜਾਂ ਤੀਸਰਾ ਪਿੰਡ ਪੈਂਦਾ ਹੈ, ਤੇ ਜੇਕਰ ਆਪਾਂ ਮਾਨਸਾ ਨੂੰ ਜਾਣਾ ਤਾਂ ਵੀ ਕੋਟ ਸ਼ਮੀਰ ਦੇ ਹੱਦ ਬੰਨੇ ਦੇ ਨਾਲ ਆਪਾਂ ਹੁੰਦੇ ਹੋਏ ਲੰਘਦੇ ਹਾਂ। ਸੋ ਇਸ ਵਕਤ ਸਾਡੇ ਨਾਲ ਪਿੰਡ ਦੀਆਂ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਜੁੜ ਚੁੱਕੀਆਂ ਨੇ, ਇੱਕ ਇੱਕ ਕਰਕੇ ਆਪਾਂ ਸਾਰਿਆਂ ਦੇ ਨਾਲ ਗੱਲਬਾਤ ਸਾਂਝੀ ਕਰਾਂਗੇ ਤੇ ਨਾਲ ਨਾਲ ਆਪਾਂ ਪਿੰਡ ਬਾਰੇ ਵੀ ਜਾਣਕਾਰੀ ਇਕੱਠੀ ਕਰਾਂਗੇ ਤੇ ਹੋਰ ਪਿੰਡ ਦੇ ਇਤਿਹਾਸ ਦੇ ਬਾਰੇ ਵੀ ਆਪਾਂ ਨੂੰ ਅੱਜ ਬਹੁਤ ਬਰੀਕੀ ਚ ਪਤਾ ਚੱਲੇਗਾ। ਸੋ ਇਸ ਵਕਤ ਸਰੋਤਿਓ ਸਾਡੇ ਨਾਲ ਬਾਈ ਰਣਜੀਤ ਸਿੰਘ ਬੁੱਟਰ ਸਾਹਿਬ ਜੁੜ ਚੁੱਕੇ ਨੇ ਜੀ, ਜਿਹੜੇ ਪ੍ਰੈਸ ਮੀਡੀਆ ਦੇ ਨਾਲ ਸੰਬੰਧ ਰੱਖਦੇ ਨੇ। ਬਿਲਕੁਲ ਜੀ, ਅਜੀਤ ਅਖਬਾਰ ਦੇ ਵਿੱਚ ਜਿਹੜੀਆਂ ਇਸ ਪਿੰਡ ਦੀਆਂ ਜਾਂ ਇਹਦੇ ਨੇੜੇ ਤੇੜੇ ਦੀਆਂ ਖਬਰਾਂ ਲੱਗਦੀਆਂ ਨੇ ਉਹ ਬਾਈ ਜੀ ਹੋਰਾਂ ਦੀ ਮਿਹਰਬਾਨੀ ਹੈ। ਸੋ ਬਾਈ ਜੀ, ਬਹੁਤ ਬਹੁਤ ਸਵਾਗਤ ਹੈ ਰਣਜੀਤ ਸਿੰਘ ਬੁੱਟਰ ਸਾਹਿਬ ਤੁਹਾਡਾ।
1: ਬਹੁਤ ਬਹੁਤ ਧੰਨਵਾਦ ਜੀ ਸ਼ੇਰਗਿੱਲ ਸਾਹਿਬ ਜੀ, ਆਇਆਂ ਨੂੰ ਵੈਲਕਮ, ਕੋਟ ਸ਼ਮੀਰ ਪਹੁੰਚੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਜੀ ਬਾਈ ਜੀ, ਤੁਹਾਡੇ ਤੋਂ ਕਿਉਂਕਿ ਜਿਸ ਤਰ੍ਹਾਂ ਤੁਹਾਡੀ ਕਲਮ ਚੱਲਦੀ ਹੈ ਅਖਬਾਰਾਂ ਦੇ ਵਿੱਚ ਚੱਲਦੀ ਹੈ, ਤੁਹਾਨੂੰ ਪਿੰਡ ਦੀ ਬਾਰੀਕੀ ਬਾਰੇ ਜਾਣਕਾਰੀ ਹੋਵੇਗੀ, ਬਹੁਤ ਡਿਟੇਲ ਦੇ ਵਿੱਚ ਪਿੰਡ ਦੀ ਜਾਣਕਾਰੀ ਹੋਵੇਗੀ, ਤਾਂ ਤੁਹਾਡੇ ਤੋਂ ਅਸੀਂ ਇਹੀ ਜ਼ਰੂਰ ਪੁੱਛਣਾ ਚਾਹਾਂਗੇ ਕਿ ਜਿਹੜਾ ਪਿੰਡ ਦੀ ਰੂਪ ਰੇਖਾ ਹੈ ਉਸ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਿਓ। ਪਿੰਡ ਕੋਟ ਸ਼ਮੀਰ ਦਾ ਕੀ ਇਤਿਹਾਸ ਹੈ, ਕਿੰਨੀ ਕੁ ਇੱਥੇ ਵਸੋਂ ਹੈ, ਜਾਂ ਫਿਰ ਇਸ ਪਿੰਡ ਦਾ ਜਿਹੜਾ ਮੁੱਢ ਵੱਜਿਆ, ਪਿੰਡ ਦੀ ਜਿਹੜੀ ਮੋਹੜੀ ਗੱਡਣ ਦੀ ਪਰੰਪਰਾ ਸੀ ਉਹ ਕਿੰਨਾ ਦੇ ਹਿੱਸੇ ਆਈ ਹੈ, ਜਾਂ ਕਿੰਨੇ ਕੁ ਸਾਲ ਪਹਿਲਾਂ ਇਸ ਪਿੰਡ ਦੀ ਸਥਾਪਨਾ ਹੋਈ ਹੈ, ਇਸ ਬਾਰੇ ਬੁੱਟਰ ਸਾਹਿਬ ਅਸੀਂ ਤੁਹਾਡੇ ਕੋਲੋਂ ਜਾਣਾਂਗੇ। ਜ਼ਰੂਰ ਤੁਸੀਂ ਸਾਡੇ ਸਰੋਤਿਆਂ ਨਾਲ ਜਾਣਕਾਰੀ ਪਿੰਡ ਬਾਰੇ ਸਾਂਝੀ ਕਰਿਓ।
1: ਹਾਂਜੀ, ਸਾਡਾ ਪਿੰਡ ਕੋਟ ਸ਼ਮੀਰ ਬਠਿੰਡਾ ਤੋਂ ਲਗਭਗ 12 ਕਿਲੋਮੀਟਰ ਦੂਰ ਹੈ, ਬਠਿੰਡਾ ਤਲਵੰਡੀ ਰੋਡ ਤੇ ਵਸਿਆ ਹੋਇਆ ਜੀ। ਇੱਥੇ ਦੋ ਸੜਕਾਂ ਪੈਂਦੀਆਂ, ਬਠਿੰਡਾ ਮਾਨਸਾ ਰੋਡ ਤੇ ਬਠਿੰਡਾ ਤਲਵੰਡੀ ਰੋਡ। ਕੋਟ ਸ਼ਮੀਰ ਦੀ 12,000 ਦੇ ਲਗਭਗ 12,000 ਏਕੜ ਦੇ ਲਗਭਗ ਜ਼ਮੀਨ ਹੈ ਜੀ
0: ਜੀ,
1: ਤੇ ਇੱਥੇ ਦੀ ਜਿਹੜੀ ਘਰਾਂ ਦੀ ਗਿਣਤੀ ਹੈ ਉਹ 2,000 ਦੇ ਲਗਭਗ ਹੈ
0: ਜੀ,
1: ਤੇ ਇੱਥੇ ਬਹੁਤ ਸਾਰੇ ਧਰਮਾਂ ਦੇ ਲੋਕ ਹੈ ਜਿਹੜੇ ਮਿਲ ਜੁਲ ਕੇ ਰਹਿੰਦੇ ਹੈ। ਜਿਹੜੇ ਸਾਡੇ ਕੋਲ ਸਾਡੇ ਮਾਸਟਰ ਸਰਦਾਰ ਭੋਲ ਸਿੰਘ ਜੀ ਸ਼ਮੀਰੀਆ, ਉਹਨਾਂ ਨੇ ਕਿਤਾਬ ਲਿਖੀ ਸੀ ਮੈਂ ਕੋਟ ਸ਼ਮੀਰ ਬੋਲਦਾ ਹਾਂ, ਉਹਦੇ ਵਿੱਚ ਜਿਹੜੀ ਜਾਣਕਾਰੀ ਸੀ ਉਹਦੇ ਮੁਤਾਬਕ ਸਾਡੇ ਇੱਥੇ ਦਰਜੀ ਸਿੱਖਾਂ ਦੇ 11 ਘਰ ਹੈ ਜੀ, ਮਿਸਤਰੀਆਂ ਦੇ 45 ਘਰ, ਰਾਜੇ ਸਿੱਖਾਂ ਦੇ 35 ਘਰ, ਪ੍ਰਜਾਪਤਾਂ ਦੇ 55 ਘਰ, ਮਜ਼੍ਹਬੀ ਸਿੱਖਾਂ ਦੇ 222 ਘਰ ਹੈ, ਤੇ ਰਮਦਾਸੀ ਸਿੱਖਾਂ ਦੇ 232 ਘਰ, ਬੌਰੀਆ ਸਿੱਖਾਂ ਦੇ 225, ਮਹਿਰੇ ਸਿੱਖਾਂ ਦੇ 15 ਘਰ, ਪੰਡਤਾਂ ਦੇ 15 ਘਰ, ਬਾਜੀਗਰਾਂ ਦੇ 2 ਘਰ, ਸੁਨਿਆਰਾਂ ਦੇ 11 ਘਰ, ਅਰੋੜੇ ਸਿੱਖਾਂ ਦੇ 5 ਘਰ ਤੇ ਬਾਣੀਆਂ ਦੇ 55 ਘਰ ਹੈ। ਬਾਕੀ ਜੱਟ ਸਿੱਖਾਂ ਦੇ ਘਰਾਂ ਦੀ ਗਿਣਤੀ ਗੋਤਾਂ ਮੁਤਾਬਕ ਚਹਿਲਾਂ ਦੇ 85 ਘਰ, ਧਾਲੀਵਾਲਾਂ ਦੇ 20 ਘਰ, ਸਰਾਂ ਗੋਤ ਨਾਲ ਸੰਬੰਧਿਤ 19 ਘਰ, ਸੰਧੂਆਂ ਦੇ 8 ਘਰ, ਬਾਂਦਰਾਂ ਦੇ 60 ਘਰ, ਢਿੱਲੋਂ ਗੋਤ ਦੇ 10 ਘਰ, ਸੋਹੀ ਗੋਤ ਨਾਲ ਸੰਬੰਧਿਤ 10 ਘਰ, ਬੁੱਟਰਾਂ ਦੇ 25 ਘਰ, ਦੰਦੀਵਾਲਾਂ ਦੇ 5 ਘਰ, ਮਾਨਾਂ ਦੇ 2 ਘਰ, ਬਾਠ ਗੋਤ ਨਾਲ ਸੰਬੰਧਿਤ 1 ਘਰ ਤੇ ਗਿੱਲ ਗੋਤ ਦਾ ਵੀ 1 ਘਰ ਇੱਥੇ ਸਥਿਤ ਹੈ। ਬਾਕੀ ਸਾਰੀ ਆਬਾਦੀ ਸਿੱਧੂ ਗੋਤ ਨਾਲ ਸੰਬੰਧਿਤ ਹੈ। ਇਸ ਪਿੰਡ ਦੀਆਂ ਕੁੱਲ ਵੋਟਾਂ ਜਿਹੜੀਆਂ ਜੀ ਉਹ 9,000 ਦੇ ਲਗਭਗ ਹੈ
0: ਜੀ,
1: ਜਿਨ੍ਹਾਂ ਵਿੱਚੋਂ ਜ਼ਿਆਦਾ ਗਿਣਤੀ ਜਿਹੜੀ ਉਹ ਪੁਰਸ਼ਾਂ ਦੀ ਹੈ ਤੇ ਬਾਕੀ ਇਸਤਰੀਆਂ
0: ਜੀ।
1: ਪਿੰਡ ਦੇ ਚੜ੍ਹਦੇ ਪਾਸੇ ਇੰਦਰਾ ਆਵਾਸਾਂ ਯੋਜਨਾ ਤਹਿਤ 139 ਕਲੋਨੀਆਂ ਜਿਹੜੀਆਂ ਬਣੀਆਂ ਹੋਈਆਂ ਗਰੀਬ ਘਰਾਂ ਵਾਸਤੇ, ਜਿਹੜੇ ਬੇਘਰ ਹੈ ਉਹਨਾਂ ਨੂੰ ਵਸਾਇਆ ਹੋਇਆ, ਬੇਘਰੇ ਪਰਿਵਾਰਾਂ ਨੂੰ ਇਸ ਕਲੋਨੀਆਂ ਦੇ ਵਿੱਚ ਵਸਾਇਆ ਹੋਇਆ। ਇਹਨਾਂ ਵਿੱਚ 43 ਪਰਿਵਾਰ ਹੈ ਜਿਹੜੇ ਬਾਹਰਲੇ ਪਿੰਡਾਂ ਚੋਂ ਆ ਕੇ ਇੱਥੇ ਵਸੇ ਹੈ, ਤੇ 13 ਪਰਿਵਾਰ ਹੈ ਜਿਹੜੇ ਉਹ ਬੌਰੀਆ ਸਿੱਖਾਂ ਦੇ ਹੈ, 16 ਪਰਿਵਾਰ ਰਮਦਾਸੀ ਸਿੱਖਾਂ ਦੇ, ਤੇ ਬਾਕੀ ਸਾਰੀ ਆਬਾਦੀ ਲਗਭਗ ਮਜ਼੍ਹਬੀ ਸਿੱਖ ਪਰਿਵਾਰਾਂ ਦੀ ਹੈ
0: ਜੀ। ਪੁੱਟ ਸਾਹਿਬ, ਤੁਸੀਂ ਬੜੀ ਤਫਸੀਲ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਪਿੰਡ ਦੇ ਬਾਬਤ, ਔਰ ਪਿੰਡ ਦੇ ਵਿੱਚ ਜਿਹੜੀ ਵਸੋ ਹੈ ਉਹਨਾਂ ਦੀ ਘਰਾਂ ਦੀ ਗਿਣਤੀ ਵੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਜਿਹੜਾ ਮੇਰੇ ਜ਼ਿਹਨ 'ਚ ਹਲੇ ਵੀ ਸਵਾਲ ਚੱਲ ਰਿਹਾ ਹੈ ਕਿ ਇਸ ਪਿੰਡ ਦਾ ਇਤਿਹਾਸ ਕੀ ਹੈ, ਜਿਹਨੂੰ ਆਪਾਂ ਮੋੜੀ ਗੱਡਣਾ ਕਹਿੰਦੇ ਹਾਂ, ਇਸ ਪਿੰਡ ਦਾ ਮੁੱਢ ਕਿਵੇਂ ਵੱਜਦਾ ਹੈ, ਕਿਉਂਕਿ ਤੁਸੀਂ ਦੱਸਿਆ ਕਿ ਬਹੁਤ ਸਾਰੇ ਘਰ ਜਿਹੜੇ ਨੇ ਇੱਥੇ ਸਿੱਧੂ ਗੋਤ ਨਾਲ ਸੰਬੰਧ ਰੱਖਦੇ ਨੇ। ਸੋ ਸਿੱਧੂ ਗੋਤ ਜ਼ਿਆਦਾਤਰ ਮਹਿਰਾਜ ਪਿੰਡ ਦੇ ਨਾਲ ਸੰਬੰਧ ਰੱਖਦਾ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਔਰ ਮਹਿਰਾਜ ਦੇ ਨਾਲ ਬਹੁਤ ਸਾਰੇ ਪਿੰਡ ਵਸੇ, ਤੇ ਉੱਥੋਂ ਹੀ ਕਟਾਰ ਸਿੰਘ ਵਾਲਾ ਤੇ ਕੁਝ ਲੋਕ ਕੋਟ ਸ਼ਮੀਰ ਵੱਲ ਵੀ ਆਏ, ਤੇ ਜਾਂ ਫਿਰ ਪਿਛਲੇ ਦਿਨਾਂ 'ਚ ਗਹਿਰੀ ਭਾਗੀ ਪਿੰਡ ਤੋਂ ਪ੍ਰੋਗਰਾਮ ਰਿਕਾਰਡ ਕੀਤਾ ਸੀ ਤਾਂ ਉੱਥੇ ਵੀ ਇਹ ਦੱਸਿਆ ਗਿਆ ਸੀ ਕਿ ਬਹੁਤ ਸਾਰਾ ਸਿੱਧੂ ਪਰਿਵਾਰ ਜਿਹੜਾ ਉਹ ਮਹਿਰਾਜ ਪਿੰਡ ਦੇ ਨਾਲ ਸੰਬੰਧ ਰੱਖਦਾ, ਤੇ ਹੁਣ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਡੇ ਤੋਂ ਜਾਣਾਂਗੇ ਸਰਦਾਰ ਰਣਜੀਤ ਸਿੰਘ ਬੁੱਟਰ ਸਾਹਿਬ।
1: ਹਾਂਜੀ, ਸਾਡੇ ਮਹਿਰਾਜ ਪਿੰਡ ਤੋਂ ਇੱਥੇ ਕੁਝ ਘਰ ਆਏ ਹੋਏ ਨੇ, ਪਰ ਸਿੱਧੂਆਂ ਦੇ, ਪਰ ਉਹਨਾਂ ਨੂੰ ਸਿਰਫ ਇੱਥੇ ਮਹਿਰਾਜ ਵਾਲੇ ਕਹਿ ਕੇ ਬੁਲਾਇਆ ਜਾਂਦਾ ਹੈ
0: ਜੀ,
1: ਤੇ ਉਹਨਾਂ ਦਾ ਇਹਨਾਂ ਦੇ ਪਿੰਡ ਦੀ ਮੋਹੜੀ ਗੱਡਣ ਨਾਲ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਹੈ
0: ਜੀ ਜੀ।
1: ਜ਼ਿਆਦਾਤਰ ਪਿੰਡ ਇਹ ਭਾਗੀਵੰਦ ਤੋਂ ਆਏ ਲੋਕਾਂ ਦੁਆਰਾ ਵਸਾਇਆ ਮੰਨਿਆ ਜਾਂਦਾ, ਤੇ ਜਾਂ ਇਹਨੂੰ ਬਹੁਤੇ ਲੋਕ ਮੰਨਦੇ ਵੀ ਸ਼ੰਮੀ ਨਾਂ ਦਾ ਇੱਕ ਮੁਸਲਮਾਨ ਸੀ, ਉਹਨੇ ਮੋਹੜੀ ਗੱਡ ਕੇ ਇਹ ਪਿੰਡ ਵਸਾਇਆ
0: ਜੀ।
1: ਭਾਗੀਵੰਦਰ ਤੋਂ ਆਉਣ ਵਾਲੇ ਲੋਕਾਂ ਤੋਂ ਪਹਿਲਾਂ ਇਹ ਨਰੋਲ ਮੁਸਲਮਾਨ ਆਬਾਦੀ ਵਾਲਾ ਪਿੰਡ ਸੀ। ਇੱਕ ਦੰਦ ਕਥਾ ਇਹ ਵੀ ਮੰਨਣ ਯੋਗ ਹੈ ਕਿ ਹਰ ਪਿੰਡ ਕਿਸੇ ਨਾ ਕਿਸੇ ਵਿਸ਼ੇਸ਼ ਫਿਰਕੇ ਜਾਂ ਗੋਦ ਦੇ ਮਕਸਦ ਨੂੰ ਲੈ ਕੇ ਆਪਣਾ ਮੁੱਢ ਬੰਨਦਾ ਹੈ, ਜਿਵੇਂ ਨਾਈ ਵਾਲਾ ਹੋਇਆ ਨਾਈਆਂ ਦੀ ਆਬਾਦੀ ਵਾਲਾ ਪਿੰਡ ਹੈ, ਤਰਖਾਣ ਵਾਲਾ ਤਰਖਾਣਾਂ ਦੀ ਆਬਾਦੀ ਵਾਲਾ ਪਿੰਡ ਹੈ, ਸਿੱਧੂ ਜਾਂ ਬਰਾੜਾਂ ਦਾ ਪਿੰਡ, ਪਰੰਤੂ ਕੋਟ ਸ਼ਮੀਰ ਬਾਰੇ ਕਿਹਾ ਜਾਂਦਾ ਕਿ ਇਸ ਪਿੰਡ ਨੂੰ ਭਾਈਚਾਰੇ ਦੇ ਪਿੰਡ ਵਜੋਂ ਮਾਨ

0: ਜਾਤਾਂ ਤੇ ਬਰਾਦਰੀਆਂ ਤੇ ਭਾਈਚਾਰੇ ਦੇ ਲੋਕ ਜਿਹੜੇ ਵਸਦੇ ਆ
1: ਜੀ,
0: ਇਸ ਦੀ ਵੰਡਾਈ ਸਮੇਂ ਸਾਰੀਆਂ ਜਾਤਾਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਸੀ। ਇਸ ਕਰਕੇ ਇਸ ਪਿੰਡ ਦੀਆਂ ਸਾਰੀਆਂ ਹੀ ਬਰਾਦਰੀਆਂ ਕੋਲ ਜ਼ਮੀਨ ਹੈ। ਇਹ ਜ਼ਮੀਨਾਂ ਵੱਧ ਘੱਟ ਤਾਂ ਹੋ ਸਕਦਾ ਹੈ, ਪਰ ਸ਼ੁਰੂ ਸ਼ੁਰੂ ਚ ਜ਼ਮੀਨ ਹਰੇਕ ਬਰਾਦਰੀ ਦੇ ਹਰੇਕ ਪਰਿਵਾਰ ਕੋਲ ਸੀ। ਕੁਝ ਲੋਕ ਇਹ ਕਹਿੰਦੇ ਵੀ ਸ਼ੰਮੀ ਨਾਂ ਦੇ ਮੁਸਲਮਾਨ ਨੇ ਇਸ ਪਿੰਡ ਨੂੰ ਵੇਚਤਾ ਸੀ ਜਾਂ ਦਾਨ ਕਰਤਾ ਸੀ, ਪਰ ਇਹ ਦਾਨ ਜਾਂ ਪੁੰਨ ਕਰਨ ਦੀ ਕੋਈ ਭਾਵਨਾ ਜਿਹੜੀ ਉਹ ਸਪਸ਼ਟ ਨਜ਼ਰ ਨਹੀਂ ਆਉਂਦੀ। ਇਤਿਹਾਸਕਾਰ ਨੇਤਾ ਸਿੰਘ ਰਾਓ ਦੇ ਅਨੁਸਾਰ ਰਾਓ ਜੋ ਦਾ ਛੋਟਾ ਭਰਾ ਸੀ। ਰਾਓ ਜੋ ਤਲਵੰਡੀ ਵਾਲੇ ਸਰਦਾਰਾਂ ਚੋਂ ਸੀ ਜਿਸਨੇ ਬਠਿੰਡੇ ਵਾਲੇ ਕਿਲੇ ਉੱਪਰ ਕਬਜ਼ਾ ਕਰ ਲਿਆ ਸੀ
1: ਜੀ।
0: ਆਪਣੇ ਨਾਂ ਤੇ ਇਸ ਪਿੰਡ ਦੇ ਦੁਆਲੇ ਕੱਚਾ ਕੋਟ ਬਗਲ ਕੇ ਇਸ ਪਿੰਡ ਵਿੱਚ ਇੱਕ ਚੁੰਗੀ ਨਾਕਾ ਸਥਾਪਿਤ ਕੀਤਾ ਸੀ ਤੇ ਸਾਰੇ ਇਲਾਕੇ ਵਿੱਚ ਆਪਣੀ ਧਾਂਕ ਜਮਾਈ ਸੀ। ਇਸ ਇਲਾਕੇ ਚ ਰਾਓ ਸ਼ਮੀਰ ਦਾ ਨਾਂ ਚੱਲਦਾ ਸੀ। ਵੱਡੇ ਵੱਡੇ ਨਾਢੂ ਖਾਂ ਵੀ ਚੁੰਗੀ ਦੇਣ ਤੋਂ ਇਲਾਵਾ ਰਾਓ ਸ਼ਮੀਰ ਨੂੰ ਦੁਆ ਸਲਾਮ ਕਰਕੇ ਲੰਘਦੇ ਸੀ। ਜੇਕਰ ਕੋਈ ਚੁੰਗੀ ਦੇਣ ਤੋਂ ਬਿਨਾਂ ਅੱਗੇ ਲੰਘ ਜਾਂਦਾ ਸੀ ਤਾਂ ਉਸ ਨੂੰ ਫੜ ਕੇ ਕੰਨਾਂ ਨੂੰ ਹੱਥ ਲਵਾ ਕੇ ਫੇਰ ਅੱਗੇ ਜਾਣ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਸ ਪਿੰਡ ਦੇ ਦੁਆਲੇ ਇੱਕ ਕੱਚਾ ਕੋਟ ਆ ਜਿਹੜਾ ਵਗਲਿਆ ਹੋਇਆ ਸੀ, ਇਸ ਕਰਕੇ ਇਸ ਨੂੰ ਕੋਟ ਸ਼ਮੀਰ ਕਿਹਾ ਜਾਂਦਾ ਜੀ।
1: ਜੀ ਕੋਟ ਸਰੋਤਿਓ ਇੱਕ ਤਰ੍ਹਾਂ ਦਾ ਜਿਹੜਾ ਬਾਗਲ ਜਿਹਨੂੰ ਬਾੜ ਆਪਾਂ ਕਹਿ ਦਿੰਦੇ ਹਾਂ, ਜਦੋਂ ਕਿਸੇ ਜਗ੍ਹਾ ਦੇ ਉੱਪਰ ਇੱਕ ਕੰਧ ਰੂਪੀ ਕੱਚੀ ਵਾੜ ਤਿਆਰ ਕੀਤੀ ਜਾਂਦੀ ਹੈ ਤਾਂ ਉਸਨੂੰ ਕੋਟ ਕਿਹਾ ਜਾਂਦਾ, ਜਿਹੜਾ ਕਿ ਅੰਗਰੇਜ਼ੀ ਦੇ ਕੋਰਟ ਸ਼ਬਦ ਤੋਂ ਬਣਿਆ ਹੈ। ਜਦੋਂ ਆਪਾਂ ਗਰਾਊਂਡ ਦੇ ਵਿੱਚ ਵੇਖਦੇ ਹਾਂ, ਚਾਹੇ ਫੁੱਟਬਾਲ ਦਾ ਗਰਾਊਂਡ ਹੈ ਜਾਂ ਬੈਡਮਿੰਟਨ ਜਾਂ ਟੈਨਿਸ ਦੇ ਗਰਾਊਂਡ ਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਉਸਨੂੰ ਵੀ ਕੋਟ ਦੇ ਨਾਮ ਨਾਲ ਆਪਾਂ ਜਾਣਦੇ ਹਾਂ। ਸੋ ਇਸ ਤਰ੍ਹਾਂ ਇਹ ਕੋਟ ਸ਼ਬਦ ਜਿਹੜਾ ਗਾ ਉੱਥੋਂ ਲਿਆ ਗਿਆ ਹੈ। ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਸਦਾ ਜ਼ਿਕਰ ਕੀਤਾ ਸੀ। ਕੋਟ ਸ਼ਮੀਰ ਦੇ ਬਿਲਕੁਲ ਨੇੜੇ ਪਿੰਡ ਰਹਿ ਜਾਂਦੇ ਨੇ, ਜਦੋਂ ਮਾਨਸਾ ਰੋਡ ਨੂੰ ਜਾਂਦੇ ਹਾਂ ਉੱਥੇ ਕੋਟ ਭਾਰਾ ਵੀ ਸਥਿਤ ਹੈ। ਕੋਟ ਫੱਤਾ ਪਿੰਡ ਹੈ। ਕੋਟ ਸ਼ਮੀਰ ਤੋਂ ਰਾਮਾ ਮੰਡੀ ਵੱਲ ਜਦੋਂ ਨਿਕਲਦੇ ਹਾਂ ਤਾਂ ਰਸਤੇ ਦੇ ਵਿੱਚ ਪਿੰਡ ਕੋਟ ਬਖਤੂ ਵੀ ਆਉਂਦਾ। ਸੋ ਬਿਲਕੁਲ ਜੀ, ਇਹ ਕੋਟ ਜਿਹੜਾ ਸ਼ਬਦ ਪਿੰਡਾਂ ਦੇ ਨਾਮ ਨਾਲ ਜੁੜਿਆ ਹੈ, ਇਹ ਕਿਸੇ ਇੱਕ ਤਰ੍ਹਾਂ ਦੀ ਘੇਰਾਬੰਦੀ ਕਹਿ ਸਕਦੇ ਹੋ ਤੁਸੀਂ, ਤੇ ਜਾਂ ਫਿਰ ਇੱਕ ਮਲਕੀਅਤ ਜਿਹੜੀ ਇੱਕ ਹਿੱਸਾ ਕਿਸੇ ਵਿਸ਼ੇਸ਼ ਵਿਅਕਤੀ ਦੁਆਰਾ ਉਲੀਕਿਆ ਗਿਆ ਜਾਂ ਕਹਿ ਲਓ ਆਪਣੇ ਕਬਜ਼ੇ ਹੇਠ ਲਿਆਂਦਾ ਗਿਆ, ਉਸ ਸ਼ਬਦ ਦੇ ਨਾਲ ਕੋਟ ਸ਼ਬਦ ਦਾ ਇਸਤੇਮਾਲ ਹੋਇਆ। ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਿੰਡਾਂ ਦੀ ਹੱਦ ਬੰਨਾ ਜਿਹੜਾ ਪਿੰਡ ਕੋਟ ਸ਼ਮੀਰ ਦੇ ਨਾਲ ਲੱਗਦਾ ਹੈ।

0: ਜੀ ਸਰੋਤਿਓ, ਪ੍ਰੋਗਰਾਮ ਮੇਰਾ ਪਿੰਡ ਦੇ ਤਹਿਤ ਪਿੰਡ ਕੋਟ ਸ਼ਮੀਰ ਤੋਂ ਅੱਜ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ। ਤੇ ਅੱਜ ਆਪਾਂ ਬਾਈ ਰਣਜੀਤ ਸਿੰਘ ਹੋਰਾਂ ਨਾਲ ਹੁਣੇ ਗੱਲਬਾਤ ਕਰ ਰਹੇ ਸੀ ਪਿੰਡ ਦੇ ਮੁੱਢ ਬੰਨਣ ਬਾਰੇ ਤੇ ਜਾਂ ਫਿਰ ਪਿੰਡ ਦੇ ਇਤਿਹਾਸ ਬਾਰੇ, ਤੇ ਇਸ ਦੇ ਨਾਲ ਨਾਲ ਆਪਾਂ ਇਹਨਾਂ ਤੋਂ ਇਹ ਵੀ ਜਾਣਾਂਗੇ ਕਿ ਇਸ ਪਿੰਡ ਦੇ ਨਾਲ ਹੋਰ ਕਿਹੜੇ ਕਿਹੜੇ ਪਿੰਡਾਂ ਦੀ ਹੱਦ ਲੱਗਦੀ ਹੈ, ਕਿਉਂਕਿ ਆਮ ਤੌਰ ਤੇ ਕਿਸੇ ਪਿੰਡ ਦੀਆਂ ਜਿਹੜੀਆਂ ਫਿਰਨੀਆਂ ਹੁੰਦੀਆਂ ਨੇ ਉਸ ਫਿਰਨੀ ਤੋਂ ਬਾਹਰਲੇ ਪਾਸੇ ਨੂੰ ਕਿਸੇ ਹੋਰ ਪਿੰਡ ਨੂੰ ਇੱਕ ਰਸਤਾ ਨਿਕਲਦਾ ਹੈ, ਤੇ ਉਹ ਕਿੰਨੇ ਕੁ ਇੱਥੋਂ ਰਸਤੇ ਨਿਕਲਦੇ ਆ, ਕਿੰਨੇ ਕੁ ਪਿੰਡਾਂ ਦੇ ਨਾਲ ਕੋਟ ਸ਼ਮੀਰ ਪਿੰਡ ਦੀ ਹੱਦ ਬੰਨਾ ਜਿਹੜਾ ਉਹ ਜੁੜਦਾ ਹੈ। ਜੀ ਬਾਈ ਬੁੱਟਰ ਸਾਹਿਬ,
1: ਇਸੇ ਕੋਟ ਸ਼ਮੀਰ ਦੇ ਨਾਲ ਕਟਾਰ ਸਿੰਘ ਵਾਲਾ, ਗੁਲਾਬਗੜ੍ਹ, ਤੰਗੋਵਾਲੀ ਤੇ ਕੋਟ ਫੱਤਾ, ਕੋਟ ਭਾਰਾ, ਚੱਠੇ ਵਾਲਾ, ਕੈਲੇਬੰਦ, ਨਸੀਪੁਰਾ, ਸ਼ੇਰਗੜ੍ਹ, ਮਹਿਤਾ, ਜੱਸੀ ਪੋਵਾਲੀ ਆਦਿ ਪਿੰਡਾਂ ਦੀਆਂ ਹੱਦਾਂ ਲੱਗਦੀਆਂ।
0: ਬਿਲਕੁਲ ਜੀ, ਇਹ ਕਾਫੀ ਸਾਰੇ ਪਿੰਡ ਨੇ ਜਿਹੜੇ ਇੱਥੋਂ ਬਿਲਕੁਲ ਨਜ਼ਦੀਕ ਨੇ, ਬਿਲਕੁਲ ਨੇੜੇ ਨੇ ਔਰ ਹੱਦਾਂ ਬੰਨਿਆਂ ਦੇ ਨਾਲ ਆਪਸ ਵਿੱਚ ਜੁੜੇ ਹੋਏ ਨੇ। ਜੀ ਸਰੋਤਿਓ, ਇਸ ਵਕਤ ਸਾਡੇ ਨਾਲ ਬਾਈ ਜੀ ਜੁੜੇ ਨੇ, ਬਾਈ ਰਾਜ ਕੁਮਾਰ ਜੀ, ਜਿਨ੍ਹਾਂ ਤੋਂ ਆਪਾਂ ਪਿੰਡ ਬਾਰੇ ਤੇ ਪਿੰਡ ਦੀਆਂ ਹੋਰ ਸੇਵਾਵਾਂ ਬਾਰੇ ਜਾਣਾਂਗੇ, ਕਿਉਂਕਿ ਇਸ ਪਿੰਡ ਦਾ ਨਾਮ ਦਾਨੀ ਸੱਜਣਾ ਦੇ ਨਾਮ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਆਉਂਦਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸੀਬਤ ਦਾ ਸਮਾਂ ਕਿਉਂ ਨਾ ਹੋਵੇ ਪੰਜਾਬ ਦੇ ਅੰਦਰ, ਤਾਂ ਇੱਥੋਂ ਬਹੁਤ ਵੱਡੀ ਗਿਣਤੀ 'ਚ ਦਾਨੀ ਸੱਜਣ ਇਕੱਠੇ ਹੋ ਕੇ ਵੱਖ ਵੱਖ ਤਰ੍ਹਾਂ ਦਾ ਦਾਨ ਪੁੰਨ ਕਰਦੇ ਨੇ ਔਰ ਪੂਰਾ ਸਾਲ ਇਸ ਪਿੰਡ ਦੇ ਵਿੱਚ, ਇਸ ਨਗਰ ਦੇ

0: ਜਿਹੜੀ ਠੰਡੇ ਪਾਣੀ ਦੀ ਛਬੀਲ ਚੱਲਦੀ ਹੈ, ਆਉਂਦੇ ਜਾਂਦੇ ਰਾਹਗੀਰਾਂ ਨੂੰ ਪਾਣੀ ਪਿਲਾ ਕੇ ਤੋਰਿਆ ਜਾਂਦਾ ਹੈ। ਗੁਰੂਆਂ ਦੀ ਧਰਤੀ ਵੱਲ ਜਾਂਦੇ ਰਸਤੇ ਦੇ ਉੱਪਰ ਇਹ ਪਿੰਡ ਹੈ। ਮੇਰਾ ਕਹਿਣ ਦਾ ਭਾਵ, ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਉੱਪਰ ਵਸਿਆ ਹੋਇਆ ਪਿੰਡ ਕੋਟ ਸ਼ਮੀਰ। ਸੋ ਇਸ ਵਕਤ ਬਾਈ ਰਾਜਕੁਮਾਰ ਹੋਰਾਂ ਦੇ ਨਾਲ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਰਾਜਕੁਮਾਰ ਜੀ।
1: ਬਾਈ ਜੀ, ਸਭ ਤੋਂ ਪਹਿਲਾਂ ਤਾਂ ਗੁਰਪਿਆਰੀ ਸਾਹਿਬ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਫਤਿਹ ਅਰਜ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਬਾਈ ਜੀ ਨੇ ਦੱਸਿਆ ਕਿ ਇਹ ਸਾਡਾ ਜੋ ਨਗਰ ਹੈ ਕੋਟ ਸ਼ਮੀਰ ਹੈ, ਇਹ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਵਸਿਆ ਹੋਇਆ, ਮਾਲਵੇ ਦੀ ਧਰਤੀ ਤੇ ਵਸਿਆ ਹੋਇਆ। ਸਾਡੇ ਨਜ਼ਦੀਕ ਹੀ ਪੰਜਵਾਂ ਤਖ਼ਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸੁਸ਼ੋਭਿਤ ਨੇ। ਸੋ ਇਹ ਪਿੰਡ ਇੰਨਾ ਦਾਨੀ ਮਤਲਬ ਪਿੰਡ ਹੈ, ਜਿੱਥੇ ਵੀ ਕਿਤੇ ਕੋਈ ਦੁੱਖ ਹੁੰਦਾ ਹੈ, ਕੋਈ ਹੜ੍ਹ ਪੀੜ ਆਉਂਦੇ ਆ, ਤਾਂ ਇਹ ਨਗਰ ਵੱਧ ਚੜ੍ਹ ਕੇ ਹਿੱਸਾ ਲੈਂਦਾ। ਪਿੱਛੇ ਜੇ ਤੁਸੀਂ ਦੇਖਿਆ ਹੋਣਾ, ਪਾਕਿਸਤਾਨ ਦੇ ਵਿੱਚ ਵੀ ਜਦੋਂ ਹੜ੍ਹ ਆਏ ਸੀ, ਉਸ ਟਾਈਮ ਵੀ ਸਾਡੇ ਨਗਰ ਨੇ ਅੱਗੇ ਵੱਧ ਚੜ੍ਹ ਕੇ ਸਾਰੇ ਭਰਾਵਾਂ ਨੇ ਬਹੁਤ ਵਧੀਆ ਮਦਦ ਕੀਤੀ। ਆ ਹੁਣ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ, ਉਸ ਤੋਂ ਮਤਲਬ ਸਾਰਾ ਪੰਜਾਬ ਜਾਣੂ ਹੈ, ਪਰ ਫਿਰ ਵੀ ਅਸੀਂ ਇੱਕ ਦੂਜੇ ਦੇ ਦੁੱਖ ਦੇ ਵਿੱਚ ਸਹਾਈ ਹੋ ਕੇ ਆਪਣੇ ਭਰਾਵਾਂ ਨੂੰ ਆਪਣੇ ਬਰਾਬਰ ਕੀਤਾ। ਸੋ ਅੱਜ ਸਾਨੂੰ ਮਾਣ ਹੈ ਆਪਣੇ ਪਿੰਡ ਦੇ ਉੱਤੇ, ਕਿਉਂਕਿ ਸਾਡਾ ਪਿੰਡ ਬੜਾ ਦਾਨੀ ਸੱਜਣ ਹੈ। ਜਿਵੇਂ ਕਿ ਬਠਿੰਡੇ ਸਰਕਾਰੀ ਹਸਪਤਾਲ ਦੇ ਵਿੱਚ ਲੰਗਰ ਦੀ ਸੇਵਾ ਚੱਲਦੀ ਹੈ, ਤਾਂ ਸਾਰੀ ਕਣਕ, ਸਾਲ ਭਰ ਦੀ ਕਣਕ ਜੋ ਵੀ ਲੱਗਦੀ ਹੈ, ਉਹ ਸਾਡੇ ਕੋਟ ਸ਼ਮੀਰ ਵਿੱਚੋਂ ਇਕੱਠੀ ਹੋ ਜਾਂਦੀ ਹੈ। ਗੁਰਦੁਆਰਾ ਭਾਈ ਮਤੀ ਦਾਸ ਜੀ ਦੇ ਮਤਲਬ ਅੰਦਰ ਲੰਗਰ ਚੱਲਦਾ, ਉਹਨਾਂ ਦੀ ਬਦੌਲਤ, ਉਹਨਾਂ ਦੀਆਂ ਸੇਵਾਵਾਂ ਬਹੁਤ ਵਧੀਆ ਸੇਵਾਵਾਂ ਨੇ। ਸੋ ਇਸ ਤੋਂ ਇਲਾਵਾ ਵੀ ਅਸੀਂ ਮਤਲਬ ਸਾਡੇ ਪਿੰਡ ਦੇ ਵਿੱਚ ਜੇਕਰ ਤੁਸੀਂ ਸੱਚ ਕਰਕੇ ਜਾਣੋ ਤਾਂ 36 ਜਾਤਾਂ ਸਾਡੇ ਪਿੰਡ ਦੇ ਵਿੱਚ ਰਹਿੰਦੀਆਂ ਨੇ, ਪਰ ਸਾਡਾ ਕਿਸੇ ਨਾਲ ਭੇਦਭਾਵ ਨਹੀਂ ਹੈ, ਅਸੀਂ ਹਰ ਇੱਕ ਨੂੰ ਆਪਣਾ ਭੈਣ ਭਰਾ ਬਣਾ ਕੇ ਚੱਲਦੇ ਹਾਂ। ਸੋ ਸਾਨੂੰ ਮਾਣ ਹੈ ਸਾਡੇ ਨਗਰ ਦੇ ਉੱਤੇ ਕਿ ਅਸੀਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦੇ ਹਾਂ ਤੇ ਸਾਡੇ ਬਜ਼ੁਰਗਾਂ ਦਾ ਨਾਂ ਉੱਚਾ ਕਰਦੇ ਹਾਂ। ਧੰਨਵਾਦ ਜੀ।
0: ਬਾਈ ਰਾਜਕੁਮਾਰ ਹੋਰਾਂ ਜੀ ਨੇ ਬਹੁਤ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਜਿਹੜੇ ਕਿ ਸਾਬਕਾ ਬਲਾਕ ਸੰਮਤੀ ਮੈਂਬਰ ਰਹਿ ਚੁੱਕੇ ਨੇ ਔਰ ਅੱਜ ਵੀ ਪੰਚਾਇਤ ਦੇ ਮੋਢੇ ਨਾਲ ਮੋਢਾ ਲਾ ਕੇ ਪਿੰਡ ਦੇ ਕੰਮਾਂ ਦੇ ਵਿੱਚ ਸਹਿਯੋਗ ਕਰਦੇ ਨੇ। ਸੋ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਿੰਡ ਦੀ ਸੇਵਾ ਭਾਵਨਾ ਬਾਰੇ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੇ ਹੁਣ ਆਪਾਂ ਇਹਨਾਂ ਤੋਂ ਜਾਣਾਂਗੇ ਵੀ ਇਸ ਪਿੰਡ ਦੇ ਵਿੱਚ ਹੋਰ ਕਿਹੜੀਆਂ ਸੁਵਿਧਾਵਾਂ, ਕਿਹੜੀਆਂ ਸਹੂਲਤਾਂ ਤੇ ਕਿਹੜੀਆਂ ਹੋਰ ਇਮਾਰਤਾਂ ਨੇ ਜਿਹੜੀਆਂ ਆਮ ਲੋਕਾਂ ਦੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣ ਦੇ ਵਿੱਚ ਸਹਾਈ ਨੇ। ਸੋ ਹੋਰ ਵੀ ਜਿਹੜੀ ਜਾਣਕਾਰੀ ਇਸ ਪਿੰਡ ਬਾਬਤ ਹੈ, ਸੋ ਬਾਈ ਰਣਜੀਤ ਸਿੰਘ ਬੁੱਟਰ ਸਾਹਿਬ।
2: ਕੋਟ ਸ਼ਮੀਰ ਪਿੰਡ ਦੇ ਲੋਕ ਆ ਬਾਈ, ਉਹ ਹਰ ਧਰਮ ਤੇ ਫਿਰਕੇ ਨੂੰ ਮੰਨਦੇ ਆ। ਇੱਥੇ 4 ਡੇਰੇ ਆ, 3 ਗੁਰਦੁਆਰਾ ਸਾਹਿਬ ਹੈ, 3 ਸਰਕਾਰੀ ਸਕੂਲ ਹੈ, ਸਿਹਤ ਕੇਂਦਰ ਵੀ ਹੈ, ਪਸ਼ੂ ਹਸਪਤਾਲ ਵੀ ਹੈ, ਇੱਕ ਲਾਲਾਂ ਵਾਲੇ ਪੀਰ ਦੀ ਜਗ੍ਹਾ ਵੀ ਹੈ ਤੇ ਇੱਥੇ ਰਵਿਦਾਸ ਭਵਨ, ਰਵਿਦਾਸ ਗੁਰੂ ਘਰ ਵੀ ਬਣਿਆ ਹੋਇਆ, ਬਾਲਮੀਕ ਮਜ਼ਹਬੀ ਸਿੱਖ ਪਰਿਵਾਰਾਂ ਵਾਸਤੇ ਬਾਲਮੀਕ ਗੁਰੂ ਘਰ ਵੀ ਬਣਿਆ ਹੋਇਆ। ਅਲੱਗ ਅਲੱਗ ਸਾਰੇ ਧਰਮਾਂ ਦੇ ਲੋਕਾਂ ਵਾਸਤੇ ਅਲੱਗ ਅਲੱਗ ਜਿਹੜੇ ਹੈਗੇ ਆ ਉਹ ਕੇਂਦਰ ਬਣੇ ਹੋਏ ਨੇ। ਇੱਥੇ ਇੱਕ ਨਗਰ ਪੰਚਾਇਤ ਦਾ ਦਫ਼ਤਰ ਹੈ ਜੀ, 8 ਵਿਡਾ ਖੂਹ ਵੀ ਹੈ। ਬਿਜਲੀ ਘਰ ਇੱਥੇ ਸਭ ਤੋਂ ਪਹਿਲਾਂ 1958 ਦੇ ਵਿੱਚ ਹੋਂਦ ਚ ਆ ਗਿਆ ਸੀ
0: ਜੀ।
2: ਇੱਥੇ ਅਲੱਗ ਅਲੱਗ ਵਰਗਾਂ ਦੇ ਤੇ ਅਲੱਗ ਅਲੱਗ ਜਿਹੜੀਆਂ ਪੱਤੀਆਂ, ਪਿੰਡ ਦੀਆਂ 4 ਪੱਤੀਆਂ ਨੇ ਕੋਟ ਸ਼ਮੀਰ ਦੇ ਵਿੱਚ, ਚਹਿਲ ਪੱਤੀ, ਮਾਖਾ ਪੱਤੀ, ਗੁਲਾਬ ਕੀ ਪੱਤੀ ਤੇ ਬਾਂਦਰ ਪੱਤੀ। ਇੱਥੇ ਸਾਰੀਆਂ ਪੱਤੀਆਂ ਤੇ ਅਲੱਗ ਅਲੱਗ ਵਰਗਾਂ ਧਰਮਾਂ ਦੇ ਲੋਕਾਂ ਵਾਸਤੇ ਜਿਹੜੀਆਂ ਧਰਮਸ਼ਾਲਾਵਾਂ ਉਹ ਬਣੀਆਂ ਹੋਈਆਂ, 10 ਧਰਮਸ਼ਾਲਾਵਾਂ ਨੇ ਪਿੰਡ ਦੇ ਵਿੱਚ
0: ਜੀ।
2: ਕੋਟ ਸ਼ਮੀਰ ਇੱਕ ਅਜਿਹਾ ਪਿੰਡ ਹੈ ਜਿੱਥੇ ਸਭ ਤੋਂ ਪਹਿਲਾਂ ਡਾਕਖਾਨਾ ਹੋਣ ਚ ਆ ਗਿਆ ਸੀ 1962 ਦੇ ਵਿੱਚ।
0: ਅੱਛਾ ਜੀ।
2: ਉਸ ਤੋਂ ਪਹਿਲਾਂ ਜਿਹੜੀ ਡਾਕ ਸੀਗੀ ਉਹ ਪਿੰਡ ਗੁਲਾਬਗੜ੍ਹ ਤੋਂ ਇੱਥੇ ਆਉਂਦੀ ਹੁੰਦੀ ਸੀ, ਗੁਲਾਬਗੜ੍ਹ ਜਿਹਨੂੰ ਨਾਈ ਵਾਲਾ ਵੀ ਕਹਿ ਦਿੰਦੇ ਆ, ਉੱਥੋਂ ਡਾਕ ਸੀ ਜਿਹੜੀ ਉਹ ਆਉਂਦੀ ਸੀ ਪਹਿਲਾਂ, ਤੇ ਉਸ ਤੋਂ ਬਾਅਦ 1962 ਦੇ ਵਿੱਚ ਡਾਕ ਘਰ ਆ ਜਿਹੜਾ ਇੱਥੇ ਕੋਟ ਸ਼ਮੀਰ ਦੇ ਵਿੱਚ ਹੋਂਦ ਚ ਆ ਗਿਆ ਸੀ
0: ਜੀ। ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਬਹੁਤ ਵਿਸਥਾਰ ਦੇ ਨਾਲ ਇਸ ਪਿੰਡ ਬਾਬਤ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਔਰ ਜਿਹੜਾ ਲਿਖਤੀ ਇਤਿਹਾਸ ਹੈ ਉਸ ਦਾ ਵੀ ਜ਼ਿਕਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਜੀ। ਸਾਥੀਓ, ਇਸ ਵਕਤ ਸਾਡੇ ਨਾਲ ਪਿੰਡ ਕੋਟ ਸ਼ਮੀਰ ਤੋਂ ਨੌਜਵਾਨ ਸਾਥੀ ਜੁੜੇ ਨੇ, ਬਾਈ ਦਵਿੰਦਰ ਸਿੰਘ ਮਾਨਹੋਰੀ, ਜੋ ਪਿੰਡ ਦੇ ਨੌਜਵਾਨਾਂ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ ਤੇ ਥੋੜਾ ਆਪਣੇ ਬਾਰੇ ਵੀ ਦੱਸਣਗੇ, ਕਿਉਂਕਿ ਇਸ ਪਿੰਡ ਦੇ ਵਿੱਚ ਵੱਡੀ ਗਿਣਤੀ ਜਿਹੜੀ ਇੱਥੇ ਨੌਜਵਾਨਾਂ ਦੀ ਹੈ ਤੇ ਨੌਜਵਾਨਾਂ ਦੀਆਂ ਕੀ ਪ੍ਰਾਪਤੀਆਂ ਨੇ ਆਪਾਂ ਉਹ ਵੀ ਇਹਨਾਂ ਤੋਂ ਜਾਣਾਂਗੇ। ਪਹਿਲਾਂ ਤਾਂ ਸਵਾਗਤ ਕਰ ਲੈਂਦੇ ਹਾਂ ਬਾਈ ਦਵਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
3: ਬਹੁਤ ਬਹੁਤ ਧੰਨਵਾਦ ਬਾਈ ਜੀ। ਕੋਟ ਸ਼ਮੀਰ ਦੇ ਵਿੱਚ ਕਾਫੀ ਹੋਣਹਾਰ ਖਿਡਾਰੀ ਵੀ ਸਨ, ਜਿਵੇਂ ਅੰਤਰਰਾਸ਼ਟਰੀ ਦੌੜਾਕ ਬਲਵਿੰਦਰ ਸਿੰਘ ਨੰਬਰਦਾਰ, ਜਿਹੜੇ ਕਈ ਦੇਸ਼ਾਂ ਵਿੱਚ ਖੇਡ ਕੇ ਗੋਲਡ ਮੈਡਲ ਪ੍ਰਾਪਤ ਕਰ ਚੁੱਕੇ ਸਨ। ਗੋਲਾ ਸੁੱਟਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਸੁਖਮੰਦਰ ਸਿੰਘ ਹਨ, ਜੋ ਇਸ ਵੇਲੇ ਬਿਜਲੀ ਵਿਭਾਗ ਵਿੱਚ ਬਤੌਰ ਜੇਈ ਸੇਵਾ ਨਿਭਾ ਰਹੇ ਸਨ। ਬੈਡਮਿੰਟਨ ਦੀ ਨੈਸ਼ਨਲ ਖਿਡਾਰਨ ਰਵਨੀਤ ਕੌਰ, ਜੋ ਕਿ ਸੋਨਿਕ ਪਰਿਵਾਰ ਵਿੱਚੋਂ ਹੈ। ਸਾਡੇ ਪਿੰਡ ਦੇ ਕਈ ਨੌਜਵਾਨ ਪੰਜਾਬ ਪੁਲਿਸ ਅਤੇ ਫੌਜ ਵਿੱਚ ਭਰਤੀ ਹਨ। ਸਾਡੇ ਪਿੰਡ ਦਾ ਨੌਜਵਾਨ ਕੁਲਵਿੰਦਰ ਸਿੰਘ ਪੁੱਤਰ ਲਾਭ ਸਿੰਘ ਅਮਰੀਕਾ ਵਿੱਚ ਬਤੌਰ ਇੰਜੀਨੀਅਰ ਸੇਵਾ ਨਿਭਾ ਰਿਹਾ ਹੈ ਤੇ ਪਿੰਡ ਵਿੱਚ ਖੇਡ ਸਟੇਡੀਅਮ ਹੋਣ ਦੇ ਕਾਰਨ ਇੱਥੇ ਜ਼ਿਆਦਾਤਰ ਰੁਝਾਨ ਪੰਜਾਬ ਪੁਲਿਸ ਜਾਂ ਫੌਜ ਵਿੱਚ ਨੌਜਵਾਨਾਂ ਦਾ ਜ਼ਿਆਦਾ ਹੈ
0: ਜੀ। ਆਪਣੇ ਪਿੰਡ ਦੇ ਹੋਰ ਨੌਜਵਾਨਾਂ ਦੀਆਂ ਕੀ ਪ੍ਰਾਪਤੀਆਂ ਨੇ ਇਹਦਾ ਵੀ ਜ਼ਰੂਰ ਸਾਡੇ ਨਾਲ ਜ਼ਿਕਰ ਕਰਿਓ। ਵੈਸੇ ਤੁਸੀਂ ਕਾਫੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਾਡੇ ਨਾਲ ਨੌਜਵਾਨਾਂ ਪ੍ਰਤੀ।
3: ਡਾਕਟਰ ਜਸਮੀਨ ਕੌਰ ਚਹਿਲ, ਪੁੱਤਰੀ ਸੁਖਦੇਵ ਸਿੰਘ ਚਹਿਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਜੋ ਸੇਵਾ ਨਿਭਾ ਰਹੇ ਸਨ। ਹਰਜੀਤ ਕੌਰ, ਪੁੱਤਰੀ ਸੁਖਦੇਵ ਸਿੰਘ, ਪੰਜਾਬਣ ਮੁਟਿਆਰ ਅਤੇ ਹਮਦਰਦ ਅਵਾਰਡ ਜੇਤੂ ਰਹੇ ਸਨ। ਅਤੇ ਕੁਲਵਿੰਦਰਜੀਤ ਸਿੰਘ, ਪੁੱਤਰ ਲਾਭ ਸਿੰਘ,

0: ਬਲਜਿੰਦਰ ਸਿੰਘ ਐਨ ਡੀ ਏ, ਸਹਿਜਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਐਨ ਡੀ ਏ, ਭੁਪਿੰਦਰ ਸ਼ਰਮਾ ਪੁੱਤਰ ਕੇਵਲ ਕ੍ਰਿਸ਼ਨ ਸ਼ਰਮਾ ਡਿਪਟੀ ਕਮਾਂਡੈਂਟ ਸੀ ਆਰ ਪੀ ਐਫ ਦੇ ਵਨ ਬਾਰੇ ਹਨ।
1: ਦਵਿੰਦਰ ਸਿੰਘ ਮਾਨ ਜੀ, ਤੁਸੀਂ ਸਾਡੇ ਨਾਲ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਹੋ ਤੇ ਮੈਂ ਖਿਆਲ ਤੁਸੀਂ ਹੋਰ ਵੀ ਸਾਡੇ ਨਾਲ ਕੁਝ ਨਾਮ ਸਾਂਝੇ ਕਰਨਾ ਚਾਹੁੰਦੇ ਹੋ ਪਿੰਡ ਦੇ?
0: ਸਾਡੇ ਪਿੰਡ ਕੋਟਸ਼ਮੀਰ ਦੇ ਬਹੁਤ ਹੀ ਹੋਣਹਾਰ ਮਾਸਟਰ ਬਸੰਤ ਸਿੰਘ ਸੁਹੇਲੇ ਕੇ, ਜਿਨ੍ਹਾਂ ਦੇ ਦੋ ਪੁੱਤਰ ਬਲਜਿੰਦਰ ਸਿੰਘ ਸਿੱਧੂ ਲੁਧਿਆਣਾ ਐਸ ਡੀ ਓ ਅਤੇ ਹਰਜਿੰਦਰ ਸਿੰਘ ਜੋ ਕਿ ਚੀਫ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਪਟਿਆਲਾ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ।

0: ਜੀ ਸਰੋਤੋ, ਇਸ ਵਕਤ ਸਾਡੇ ਜਿਹੜੇ ਲਗਾਤਾਰ ਸਰੋਤਾ ਨੇ ਨਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਤੋਂ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਕਤਾਰ 'ਚ ਨਾਂ ਆਉਂਦਾ ਹੁੰਦਾ ਹੈ ਜਥੇਦਾਰ ਬਾਪੂ ਪਿਆਰਾ ਸਿੰਘ ਹੋਰਾਂ ਦਾ, ਫਿਰ ਉਹਨਾਂ ਦੇ ਬਹੁਤ ਸਾਰੇ ਹੋਰ ਵੀ ਸਾਥੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਾਈ ਮੇਜਰ ਸਿੰਘ ਹੋਰਾਂ ਦਾ ਨਾਮ ਹੁੰਦਾ ਹੈ ਤੇ ਉਹ ਵੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ। ਬਾਪੂ ਜੀ, ਪਿਆਰਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਬਹੁਤ ਬਹੁਤ ਜੀ ਤੁਹਾਡਾ ਵੀ ਧੰਨਵਾਦ ਸ਼ੇਰਗਿੱਲ ਸਾਹਿਬ ਜੀ, ਬਹੁਤ ਬਹੁਤ ਤੁਹਾਡਾ ਸਾਡੇ ਪਿੰਡ ਵਿੱਚ ਕੋਟ ਸ਼ਮੀਰ ਵਿੱਚ ਪਹੁੰਚਣ ਤੇ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਾਕੀ ਧੰਨਵਾਦ ਕਰਦੇ ਹਾਂ ਸਟੇਸ਼ਨ ਡਾਇਰੈਕਟਰ ਸ੍ਰੀ ਸ਼ਰਮਾ ਜੀ ਦਾ ਅਤੇ ਮਨਦੀਪ ਰਜੌਰਾ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ, ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਪਹੁੰਚਣ ਤੇ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ
0: ਜੀ। ਬਹੁਤ ਚੰਗਾ ਲੱਗਦਾ ਹੈ ਬਾਪੂ ਜੀ, ਜਿਨ੍ਹਾਂ ਦੇ ਨਾਮ ਖਤਾਂ ਦੇ ਜ਼ਰੀਏ ਪੜ੍ਹਦੇ ਆ ਜਾਂ ਜਿਨ੍ਹਾਂ ਨਾਲ ਫੋਨ ਕਾਲ ਤੇ ਗੱਲ ਹੁੰਦੀ ਹੈ, ਤੇ ਅੱਜ ਸਾਕਸ਼ਾਤ ਰੂਬਰੂ ਮਿਲਣ ਦਾ ਮੌਕਾ ਮਿਲਿਆ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ। ਮੈਨੂੰ ਯਾਦ ਹੈ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਪੁੱਛਿਆ ਸੀ ਕਿ ਬਾਪੂ ਜੀ ਤੁਸੀਂ ਜਦੋਂ ਕਿਹਾ ਸੀ ਕਿ ਸਾਡੀ ਕਾਲ ਲੱਗ ਜਾ ਕਰੇ, ਸੁਨੇਹਾ ਵਗੈਰਾ ਭੇਜਣਾ ਔਖਾ, ਤਾਂ ਤੁਸੀਂ ਕਿਹਾ ਸੀ ਕਿ ਜਵਾਕਾਂ ਨੂੰ 20 ਰੁਪਏ ਦੇਣੇ ਪੈਂਦੇ ਨੇ ਫਿਰ ਕਿਤੇ ਜਾ ਕੇ ਸੁਨੇਹਾ ਲਿਖਦੇ ਆ, ਹਨਾ।
1: ਹਾਂਜੀ, ਤਾਂ ਬਹੁਤ ਬਚਪਨ ਤੋਂ ਰੇਡੀਓ ਨਾਲ ਜੁੜੇ ਆ ਜੀ, ਪਹਿਲਾਂ ਸੁਣਦੇ ਹੁੰਦੇ ਸਾ ਜਲੰਧਰ ਤੋਂ, ਸਾਰੇ ਆਪਣਾ ਜਿੰਨੇ ਵੀ ਪ੍ਰੋਗਰਾਮ ਹੁੰਦੇ ਜਲੰਧਰ ਤੋਂ ਸੁਣਦੇ, ਤੇ ਹੁਣ ਅੱਜ ਕੱਲ ਤਾਂ ਬਠਿੰਡਾ ਨਾਲ ਬਹੁਤ ਹੀ ਸਾਡਾ ਪੱਕਾ ਪ੍ਰੇਮ ਹੈ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ, ਸਾਰੇ ਪ੍ਰੋਗਰਾਮ ਸੁਣਦੇ ਆ। ਬਾਕੀ ਸਰੋਤਾ ਮੰਚ ਵਿੱਚ ਲੈਟਰ ਲਿਖਦੇ ਆ, ਹਰ ਹਫਤੇ ਲਿਖਦੇ ਆ। ਹਾਂਜੀ, ਪ੍ਰੋਗਰਾਮ ਸਾਰੇ ਬਹੁਤ ਵਧੀਆ, ਪਰ ਜਿਹੜਾ ਮੇਰਾ ਪਿੰਡ ਹੈ ਨਾ ਜੀ, ਇਹ ਤਾਂ ਬਹੁਤ ਹੀ ਸ਼ਾਨਦਾਰ ਹੁੰਦਾ, ਪਿੰਡਾਂ ਦੇ ਸਾਰੇ ਵਿਕਾਸ ਦੇ ਕੰਮਾਂ ਦਾ ਪਤਾ ਲੱਗ ਜਾਂਦਾ, ਵੀ ਜਿਹੜੇ ਵਿਕਾਸ ਦੇ ਕੰਮ ਹੋਣ ਵਾਲੇ ਆ ਪਿੰਡ ਦੇ ਵਿੱਚ ਉਹਨਾਂ ਦਾ ਪਤਾ ਲੱਗ ਜਾਂਦਾ। ਬਾਕੀ ਇਹ ਜਿਹੜਾ ਪ੍ਰੋਗਰਾਮ ਹੈ ਪਿੰਡਾਂ ਦਾ, ਇਹ ਤਾਂ ਬਹੁਤ ਹੀ ਚੰਗਾ, ਬਹੁਤ ਹੀ ਲਾਭਦਾਇਕ ਹੈ ਤੇ ਜਾਣਕਾਰੀ ਭਰਪੂਰ ਹੁੰਦਾ ਹੈ। ਤੇ ਬਾਕੀ ਅੱਜ ਸਾਡੇ ਪਿੰਡ ਸੰਦੀਪ ਸ਼ੇਰਗਿੱਲ ਜੀ ਬਹੁਤ ਹੀ ਸਤਿਕਾਰਯੋਗ ਪਹੁੰਚੇ ਹੋਏ ਆ, ਤੇ ਅਸੀਂ ਇਹਨਾਂ ਦਾ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਾਪੂ ਜੀ, ਬਹੁਤ ਬਹੁਤ ਤੁਹਾਡਾ ਵੀ ਸ਼ੁਕਰੀਆ ਜੀ। ਬਾਪੂ ਜਥੇਦਾਰ ਪਿਆਰਾ ਸਿੰਘ ਜੀ, ਰੇਡੀਓ ਦਾ ਅਜਿਹਾ ਕੋਈ ਪ੍ਰੋਗਰਾਮ ਨਹੀਂ ਸਰੋਤਿਓ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਖਤ ਨਹੀਂ ਪਹੁੰਚਦਾ ਜਾਂ ਇਹਨਾਂ ਦੀ ਜਿਹੜੀ ਫੋਨ ਕਾਲ ਉਹ ਸ਼ਾਮਿਲ ਨਹੀਂ ਹੁੰਦੀ। ਸੋ ਬੇਸ਼ੱਕ ਆਪਣੇ ਵਕਫੇ ਦਾ ਪੂਰਾ ਧਿਆਨ ਰੱਖਦੇ ਨੇ ਔਰ ਬੜੀ ਤਰਤੀਬੱਧਤਾ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ। 82 ਸਾਲਾਂ ਦੀ ਉਮਰ ਹੈ ਬਾਪੂ ਹੋਰਾਂ ਦੀ, ਪਰ ਜੋਸ਼ ਜਿਹੜਾ ਹਲੇ ਵੀ ਉਹਨਾਂ ਦਾ ਪੂਰਾ ਕਾਇਮ ਹੈ। ਤੇ ਇਹਨਾਂ ਦੇ ਨਾਲ ਹੀ ਬਾਈ ਮੇਜਰ ਸਿੰਘ ਜੀ ਬੈਠੇ ਨੇ। ਸੋ ਮੇਜਰ ਸਿੰਘ ਜੀ, ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸ਼ੇਰਗਿੱਲ ਸਾਹਿਬ, ਸਾਡੇ ਨਗੇ ਵਿੱਚ ਆਏ ਤੁਸੀਂ, ਤੇ ਅਸੀਂ ਤੁਹਾਡਾ ਤੇ ਤੁਹਾਡੇ ਆਪਣੇ ਸਟਾਫ ਦਾ ਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
0: ਮੇਜਰ ਸਿੰਘ ਜੀ, ਕਿਹੜੇ ਕਿਹੜੇ ਪ੍ਰੋਗਰਾਮ ਤੁਹਾਨੂੰ ਜ਼ਿਆਦਾ ਵਧੀਆ ਲੱਗਦੇ ਨੇ ਜਦੋਂ ਤੁਸੀਂ ਰੇਡੀਓ ਦੇ ਪ੍ਰੋਗਰਾਮ ਸੁਣਦੇ ਹੋ?
2: ਪ੍ਰੋਗਰਾਮ ਤਾਂ ਤਕਰੀਬਨ ਸਾਰੇ ਵਧੀਆ ਹੁੰਦੇ ਜੀ, ਜ਼ਿਆਦਾ ਅਸੀਂ ਸ਼ਾਮ ਸੁਨਾਰੀ ਸੁਣ ਕੇ ਰਾਜੀ ਹਾਂ, ਪੰਜ ਪਾਣੀਆਂ ਦੇ ਗੀਤ, ਦੁਪਹਿਰੇ ਜਿਹੜਾ ਹੈਲੋ ਫਰਮਾਇਸ਼ ਤੇ ਇੱਕ ਆਪਣਾ ਸੁਖਣ ਦੇ ਬਾਰਸ ਜੀ, ਉਹ ਵੀ ਸਾਨੂੰ ਬਹੁਤ ਵਧੀਆ ਲੱਗਿਆ ਜੀ। ਤੇ ਇਹ ਸਾਡੇ ਸਾਰੇ ਪ੍ਰੋਗਰਾਮ ਪੂਰੇ ਬਹੁਤ ਵਧੀਆ ਚੱਲ ਰਹੇ ਨੇ, ਇੱਕ ਹੱਡ ਬੀਤਿਆਂ ਜੱਗ ਬੀਤਿਆਂ ਸੱਜਰੀ ਸਵੇਰ, ਤੇ ਇਹ ਸਾਰੇ ਪ੍ਰੋਗਰਾਮ ਜੀ ਬਹੁਤ ਢੰਗ ਨਾਲ ਚੱਲ ਰਹੇ ਹਨ ਤੇ ਬਹੁਤ ਬਹੁਤ ਵਧੀਆ, ਬਹੁਤ ਜਾਣਕਾਰੀ ਮਿਲਦੀ ਹੈ ਤੇ ਬਹੁਤ ਵਧੀਆ ਇਹਨਾਂ ਦਾ ਪ੍ਰੋਗਰਾਮ ਚਾਲੂ ਕੀਤਾ ਹੋਇਆ ਹੈ
0: ਜੀ। ਬਹੁਤ ਬਹੁਤ ਸ਼ੁਕਰੀਆ ਮੇਜਰ ਸਿੰਘ ਜੀ। ਤੇ ਸਰੋਤੇ, ਤੁਹਾਨੂੰ ਮੈਂ ਦੱਸਣਾ ਚਾਹਾਂਗਾ ਨਾ ਕਿ ਬਾਈ ਮੇਜਰ ਸਿੰਘ ਹੋਰਾਂ ਦੇ ਜੇਬ ਦੇ ਵਿੱਚ ਇੱਕ ਪੈਨ ਹੈ ਤੇ ਪੈਨ ਦੇ ਨਾਲ ਜਿਹੜਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਲਈ ਖਤ ਲਿਖਿਆ ਹੋਇਆ ਉਹ ਇਹ ਨਾਲ ਲੈ ਕੇ ਘੁੰਮ ਰਹੇ ਨੇ, ਤੇ ਬਾਪੂ ਜਥੇਦਾਰ ਪਿਆਰਾ ਸਿੰਘ ਹੋਰਾਂ ਨੂੰ ਘਰੋਂ ਲੈ ਕੇ ਵਿਸ਼ੇਸ਼ ਤੌਰ ਤੇ ਸਾਡੇ ਕੋਲ ਪਹੁੰਚੇ ਜਿੱਥੇ ਅਸੀਂ ਅੱਜ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਸੀ।
3: ਸਰੋਤਿਓ, ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਮੇਰਾ ਪਿੰਡ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਦੁਆਰਾ ਜ਼ਰੂਰ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਵਿਸ਼ੇਸ਼ ਧੰਨਵਾਦ ਸਮੁੱਚੀ ਤਕਨੀਕੀ ਟੀਮ ਦਾ। ਅਗਲੀ ਵਾਰ ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਮੇਰਾ ਪਿੰਡ। ਪਿੰਡ ਸੀ ਕੋਟਸ਼ਮੀਰ, ਜ਼ਿਲ੍ਹਾ ਬਠਿੰਡਾ। ਇਹ ਸੀ ਪਹਿਲਾ ਭਾਗ ਪਿੰਡ ਕੋਟਸ਼ਮੀਰ ਦੀ ਸੈਰ ਦਾ, ਅਤੇ ਮੇਜ਼ਬਾਨ ਸਨ ਸੰਦੀਪ ਸ਼ੇਰਗਿੱਲ।

ਜੀ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾ ਦਾ। ਸਟੂਡੀਓ ਦੀ ਘੜੀ ਤੇ ਸਮਾਂ 2:59 ਤੇ 3 ਸਕਿੰਟ ਦਾ ਹੋ ਰਿਹਾ ਹੈ। ਠੀਕ 3 ਵਜੇ ਅਸੀਂ ਸੁਣਾਂਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ, ਜਿਸ ਦੇ ਵਿੱਚ 3 ਵਜੇ ਤੁਸੀਂ ਸੁਣ ਸਕੋਗੇ ਪ੍ਰੋਗਰਾਮ ਵਿਵਿਧਾ। 3:30 ਵਜੇ ਪ੍ਰੋਗਰਾਮ ਰਹੇਗਾ ਮਨ ਚਾਹੇ ਗੀਤ ਤੇ 4 ਵਜੇ ਪ੍ਰੋਗਰਾਮ ਸੁਣੋਗੇ ਉਜਾਲੇ ਉਨਕੀ ਯਾਦੋਂ ਕੀ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:18 ਹੋਏ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਪ੍ਰੋਗਰਾਮ ਦੇ ਤਹਿਤ ਅੱਜ ਤੁਸੀਂ ਸੁਣੋਗੇ ਕਿੱਸਾ ਨਲ ਦਮਿਅੰਤੀ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਤੇ ਆਓ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਕਿੱਸਾ ਨਲ ਦਮਿਅੰਤੀ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਸਰੋਤਿਓ, ਬੀਰ ਸੈਨ ਨਾਮਕ ਇੱਕ ਪ੍ਰਤਾਪੀ ਰਾਜਾ ਨਿਖਦ ਦੇਸ਼ ਤੇ ਰਾਜ ਕਰਦਾ ਸੀ। ਨਿਖਦ ਦੇਸ਼ ਜਿਸ ਨੂੰ ਕਾਮਰੂਪ ਵੀ ਆਖਦੇ ਸਨ, ਅਸਾਮ ਦਾ ਪੱਛਮੀ ਇਲਾਕਾ ਦੱਸਿਆ ਗਿਆ ਹੈ। ਬੀਰ ਸੈਨ ਦਾ ਲੜਕਾ ਨਲ ਸੀ, ਜੋ ਡਾਢਾ ਹੁਸੀਨ, ਅਕਲਮੰਦ, ਸੂਰਬੀਰ ਅਤੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਸੀ। ਉਹ ਚੌਪਟ ਖੇਡਣ ਦਾ ਬਹੁਤ ਸ਼ੌਕੀਨ ਸੀ। ਦੋਸਤੋ, ਇੱਕ ਦਿਨ ਰਾਜਾ ਨਲ ਆਪਣੇ ਬਾਗ ਵਿੱਚ ਸੈਰ ਕਰ ਰਿਹਾ ਸੀ ਕਿ ਇੱਕ ਹੰਸਾਂ ਦੀ ਡਾਰ ਉਸ ਦੇ ਬਾਗ ਵਿੱਚ ਆਣ ਉਤਰੀ। ਇਹ ਹੰਸ ਡਾਢੇ ਖੂਬਸੂਰਤ ਤੇ ਸੁਨਹਿਰੀ ਰੰਗ ਦੇ ਸਨ, ਜਿਹੜੇ ਪਹਿਲੀ ਵਾਰੀ ਵੇਖੇ ਗਏ ਸਨ। ਰਾਜਾ ਨਲ ਇੱਕ ਹੰਸ ਨੂੰ ਫੜ ਲੈਂਦਾ ਏ ਤੇ ਉਸ ਨੂੰ ਪਿਆਰ ਕਰਦਾ ਏ। ਇੰਨੇ ਵਿੱਚ ਇੱਕ ਗੋਲੀ ਰਾਜੇ ਨੂੰ ਦੱਸਦੀ ਹੈ ਕਿ ਇਹ ਦਮਯੰਤੀ ਸ਼ਹਿਜ਼ਾਦੀ ਦੇ ਹੰਸ ਨੇ, ਜੋ ਸ਼ਕਲ ਸੂਰਤ ਵਿੱਚ ਲਾਸਾਨੀ ਹੈ, ਜਿਸ ਦਾ ਬਾਪ ਵਿਧਰਵ ਦਾ ਰਾਜਾ ਭੀਮ ਹੈ। ਦੋਸਤੋ, ਵਿਧਰਵ ਨਾਗਪੁਰ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਆਖਦੇ ਨੇ। ਗੋਲੀ ਦਮਯੰਤੀ ਦੇ ਹੁਸਨ ਦੀ ਤਾਰੀਫ ਕਰਦੀ ਆਖਦੀ ਹੈ, ਮੁਖ ਵੇਖ ਕੇ ਮੂੰਹ ਆਫ ਤਾਬ ਟੱਕੇ, ਝੱਲੇ ਤਾਬ ਨਾ ਮਹਾਤਾਬਾਨ ਉਸ ਦੀ, ਚਸ਼ਮਾ ਸੁਰਖ ਸਫੈਦ ਸਿਆ ਰੰਗਤ, ਤੀਰਾਂ ਵਾਂਗ ਤੇ ਭਵਾਂ ਕਮਾਣ ਉਸ ਦੀ, ਤੀਰਾਂ ਵਾਂਗ ਤੇ ਭਵਾਂ ਕਮਾਣ ਉਸ ਦੀ, ਚਾਤ੍ਰਿਕ ਫੁੱਲ ਗੁਲਾਬ ਦੇ ਵਾਂਗ ਮੱਥਾ, ਚਾਤ੍ਰਿਕ ਫੁੱਲ ਗੁਲਾਬ ਦੇ ਵਾਂਗ ਮੱਥਾ, ਸੀਰਤ ਨੇਕ ਤੇ ਸ਼ੀਰੀ ਜ਼ੁਬਾਨ ਉਸ ਦੀ। ਦੋਸਤੋ, ਆਫਤਾਬ ਦਾ ਅਰਥ ਹੁੰਦਾ ਏ ਸੂਰਜ, ਮਹਤਾਬਾਨ ਨੂਰਾਨੀ ਚੰਦ, ਸੀਰਤ ਸੁਭਾ, ਸ਼ੀਰੀ ਮਿੱਠੀ। ਦੋਸਤੋ, ਰਾਜੇ ਨਲ ਦੇ ਦਿਲ ਵਿੱਚ ਦਮਯੰਤੀ ਲਈ ਪਿਆਰ ਜਾਗਦਾ ਏ ਅਤੇ ਇੱਕ ਖਤ ਲਿਖ ਕੇ ਉਹ ਹੰਸ ਦੇ ਪੈਰ ਨਾਲ ਬੰਨ ਦਿੰਦਾ ਏ। ਹੰਸਾਂ ਦੀ ਡਾਰ ਉੱਡ ਕੇ ਮੁੜ ਦਮਯੰਤੀ ਦੇ ਬਾਗ ਵਿੱਚ ਆ ਜਾਂਦੀ ਹੈ।
1: ਆਈਏ ਆਈਏ ਰੇ ਹੰਸ ਉਰੇ, ਆਈਏ ਰੇ ਆਈਏ ਆਈਏ ਰੇ ਹੰਸ

ਬੇਨਤੀ ਰਾਜੇ ਨਲ ਦਾ ਖਤ ਪੜਦੀ ਹੈ। ਨਲ ਨੇ ਲਿਖਿਆ ਸੀ, ਭਾਵੇਂ ਵੇਖਿਆ ਨਹੀਂ ਮੈਂ ਨਾਲੇ ਅੱਖਾਂ, ਹੋਇਆ ਸੁਣਦਿਆਂ ਸਾਰੇ ਗੁਲਾਮ ਪਿਆਰੀ, ਜਾਦੂ ਭਰੀ ਕਹਾਨੜੀ ਹੁਸਨ ਵਾਲੀ, ਹਿਰਦੇ ਵਿੱਚ ਕਰ ਗਈ ਮੁਕਾਮ ਪਿਆਰੀ। ਖਬਰੇ ਨਾਮ ਤੇਰੇ ਅੰਦਰ ਸਿਹਰ ਕੋਈ, ਖਬਰੇ ਨਾਮ ਤੇਰੇ ਅੰਦਰ ਸਿਹਰ ਕੋਈ, ਸੁਣ ਸੁਣ ਤਬਾਹ ਹੁੰਦੀ ਸ਼ਾਦ ਕਾਮ ਪਿਆਰੀ, ਸੁਣ ਸੁਣ ਤਬਾਹ ਹੁੰਦੀ ਸ਼ਾਦ ਕਾਮ ਪਿਆਰੀ। ਲੱਗੀ ਅੱਖੀਆਂ ਨੂੰ ਸਿੱਕ ਵੇਖਣੇ ਦੀ, ਲੱਗੀ ਅੱਖੀਆਂ ਨੂੰ ਸਿੱਕ ਵੇਖਣੇ ਦੀ, ਦੀਦ ਚਾਹੁੰਦੀਆਂ ਰਹਿਣ ਮੁਦਾਮ ਪਿਆਰੀ, ਦੀਦ ਚਾਹੁੰਦੀਆਂ ਰਹਿਣ ਮੁਦਾਮ ਪਿਆਰੀ। ਦਮਯੰਤੀ ਖਤ ਪੜ ਕੇ ਬਹਿਬਲ ਹੋ ਉੱਠਦੀ ਹੈ ਅਤੇ ਹੰਸ ਨੂੰ ਪਿਆਰ ਨਾਲ ਆਖਦੀ ਹੈ, ਬਿਨਾਂ ਡਿੱਠਿਆਂ ਬੋਲ ਅਨਭੋਲ ਉਸਦੇ, ਨਾਗ ਵਾਂਗ ਮੈਨੂੰ ਗਏ ਡਸ ਚੰਦਾ, ਉਹ ਹੈ ਕੌਣ ਬਲਕਾਰ ਤੇ ਧਰਮ ਵਾਲਾ, ਸੁਣਿਆ ਹੋਵਸੀ ਤੂੰ ਉਸਦਾ ਜਸ ਚੰਦਾ, ਕਿਹੜੇ ਦੇਸ਼ ਦੀ ਹਾਕਮੀ ਕਰਨ ਵਾਲਾ, ਕੀ ਸੂ ਉਮਰ ਤੇ ਕੀ ਰੂਪ ਰਸ ਚੰਦਾ, ਕੀ ਸੂ ਉਮਰ ਤੇ ਕੀ ਰੂਪ ਰਸ ਚੰਦਾ। ਸਿਹਰ ਦਾ ਅਰਥ ਹੁੰਦਾ ਹੈ ਦੋਸਤੋ ਜਾਦੂ, ਤਬਾ ਤਬੀਅਤ, ਸ਼ਾਦ ਕਾਮ ਖੁਸ਼ਹਾਲ ਮੁਦਾਮ ਹਮੇਸ਼ਾ। ਰਾਜਕੁਮਾਰੀ ਦਮਯੰਤੀ ਸਰੋਤਿਓ ਰਾਜੇ ਨਲ ਨੂੰ ਮਿਲਣ ਲਈ ਬੇਚੈਨ ਹੋ ਜਾਂਦੀ ਹੈ। ਬੂਟਾ ਪ੍ਰੇਮ ਦਾ ਉੱਗਿਆ ਦਿਲੇ ਅੰਦਰ, ਬੂਟਾ ਪ੍ਰੇਮ ਦਾ ਉੱਗਿਆ ਦਿਲੇ ਅੰਦਰ, ਅਕਲ ਹੋਸ਼ ਹਵਾਸ ਜਵਾਬ ਦਿੱਤਾ, ਹੋਈ ਮਸਤ ਦਿਲਦਾਰ ਦੇ ਪਿਆਰੇ ਅੰਦਰ, ਯਾਦ ਉਹਦੀ ਨੇ ਕਰ ਸ਼ਾਦਾਬ ਦਿੱਤਾ। ਇਧਰ ਸ਼ਮਾ ਜਲਦੀ ਸੂਰਜ ਦੇਵ ਬਾਜੋਂ, ਤੇ ਪਤੰਗ ਉਧਰ ਕਰ ਕਬਾਬ ਦਿੱਤਾ। ਸ਼ਾਬਾਦ ਦਾ ਅਰਥ ਦੋਸਤੋ ਹੁੰਦਾ ਏ ਹਰਿਆ ਭਰਿਆ। ਦੋਸਤੋ ਰਾਜਾ ਤੇ ਰਾਣੀ ਦਮਯੰਤੀ ਨੂੰ ਹਰ ਵੇਲੇ ਸੋਚਾਂ ਚ ਡੁੱਬੀ ਵੇਖ ਕੇ ਉਸਦਾ ਸਵੰਬਰ ਰਚਾਣ ਦੀ ਸਲਾਹ ਕਰਦੇ ਨੇ। ਦਮਯੰਤੀ ਆਪਣੀ ਮਾਂ ਦੇ ਕੋਲ ਆਪਣੇ

ਮਨ ਦੀ ਗੱਲ ਆਖ ਦਿੰਦੀ ਹੈ ਤੇ ਰਾਣੀ ਅੱਗੇ ਰਾਜਾ ਕੋਲ ਇਹ ਰਾਜ ਖੋਲ ਦਿੰਦੀ ਹੈ। ਸੁਣ ਕੇ ਗੱਲ ਰਾਜਾ ਫਿਕਰਮੰਦ ਹੋਇਆ, ਦਿਨੇ ਉੱਠਦਿਆਂ ਸਾਰ ਸਮਾਨ ਕੀਤਾ, ਬ੍ਰਾਹਮਣ ਸੱਦ ਕੇ ਸ਼ਹਿਰ ਦੇ ਦੇਈ ਪਾਤੀ ਦੇਸਾਂ ਸਾਰਿਆਂ ਵੱਲ ਰਵਾਨ ਕੀਤਾ। ਬ੍ਰਾਹਮਣ ਸੱਦ ਕੇ ਸ਼ਹਿਰ ਦੇਈ ਪਾਤੀ ਦੇਸਾਂ ਸਾਰਿਆਂ ਵੱਲ ਰਵਾਨ ਕੀਤਾ। ਜੀਕਰ ਹੋਰਨਾਂ ਕੋਲ ਇਹ ਖਬਰ ਪਹੁੰਚੀ, ਰਾਜੇ ਨਲ ਦੇ ਵੱਲ ਵੀ ਆਈ ਹੈ ਜੀ। ਸੁਣ ਕੇ ਖਬਰ ਦਮਿਅੰਤੀ ਦੇ ਵਿਆਹ ਵਾਲੀ, ਖੁਸ਼ੀ ਚੜ ਗਈ ਦੂਣ ਸਵਾਈ ਹੈ ਜੀ। ਖੁਸ਼ੀ ਚੜ ਗਈ ਦੂਣ ਸਵਾਈ ਹੈ ਜੀ।

ਦੋਸਤੋ, ਜਦੋਂ ਦਮਯੰਤੀ ਦੇ ਵਿਆਹ ਦੀ ਖਬਰ ਦੇਵ ਰਾਜ ਵਿੱਚ ਪਹੁੰਚਦੀ ਹੈ ਤਾਂ ਚਾਰ ਦੇਵਤੇ ਇੰਦਰ, ਅਗਨੀ, ਵਰਨ, ਧਰਮ ਰਾਜ

ਜੀ ਨਲ ਨੂੰ ਵੇਖਦੇ ਨੇ ਕਿ ਉਹ ਦਮਯੰਤੀ ਨੂੰ ਜਾ ਕੇ ਇਹ ਸੁਨੇਹਾ ਦੇਵੇ ਕਿ ਉਹ ਉਹਨਾਂ ਚੋਹਾਂ ਵਿੱਚੋਂ ਇੱਕ ਨਾਲ ਸ਼ਾਦੀ ਕਰੇ। ਨਲ ਦੇਵਤਿਆਂ ਦੇ ਸਰਾਪ ਤੋਂ ਡਰਦਾ ਇਹ ਗੱਲ ਦਮਯੰਤੀ ਨੂੰ ਜਾ ਦੱਸਦਾ ਏ। ਦੇਵਤਿਆਂ ਨੇ ਰਾਜੇ ਨਲ ਨੂੰ ਵਰ ਦਿੱਤਾ ਸੀ ਕਿ ਉਹ ਕਿਸੇ ਨੂੰ ਨਜ਼ਰ ਨਹੀਂ ਆਵੇਗਾ। ਰਾਜਾ ਨਲ ਤੇ ਸ਼ਹਿਜ਼ਾਦੀ ਦਮਯੰਤੀ ਇੱਕ ਦੂਜੇ ਨੂੰ ਵੇਖ ਕੇ ਮੋਹਿਤ ਹੋ ਜਾਂਦੇ ਨੇ। ਦਮਯੰਤੀ ਨਲ ਨੂੰ ਆਖਦੀ ਹੈ ਕਿ ਉਹ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਸਵਾਮੀ ਸਵੀਕਾਰ ਨਹੀਂ ਕਰੇਗੀ। ਉਹ ਨਲ ਨੂੰ ਸਵੰਬਰ ਵਿੱਚ ਸ਼ਾਮਲ ਹੋਣ ਦੀ ਤਾਕੀਦ ਕਰਦੀ ਹੈ। ਨਾਲੇ ਦੇਵਤਿਆਂ ਨੂੰ ਦਮਯੰਤੀ ਦਾ ਉੱਤਰ ਦੱਸ ਦਿੰਦਾ ਏ ਤੇ ਮਿਥੇ ਦਿਨ ਤੇ ਰਾਜੇ ਮਹਾਰਾਜੇ ਦਮਯੰਤੀ ਦੇ ਸਵੰਬਰ ਵਿੱਚ ਸ਼ਾਮਲ ਹੁੰਦੇ ਨੇ। ਮੁਲਕ ਮੁਲਕ ਦੇ ਸ਼ਾਹ ਸ਼ਾਹਜ਼ਾਦ ਸਾਰੇ ਬੈਠੇ ਆਣ ਕੇ ਉਸ ਦੀਵਾਨ ਦੇ ਵਿੱਚ ਇੱਕ ਤੋਂ ਇੱਕ ਚੜਿੰਦੜੀ ਸ਼ਾਨ ਵਾਲਾ ਮਾਣ ਤਾਣ ਵਾਲਾ ਆਨ ਬਾਣ ਦੇ ਵਿੱਚ ਸੁੰਦਰ ਸੋਹਣੇ ਬਾਂਕੜੇ ਸ਼ੈਲ ਨੱਢੇ ਮੱਸੂ ਭਿੰਨੜੇ ਉਮਰ ਜਵਾਨ ਦੇ ਵਿੱਚ ਜ਼ੇਵਰ ਨਾਲ ਭਰਪੂਰ ਸਰੀਰ ਸਾਰੇ ਕੋਈ ਘੱਟ ਨਾ ਆਪਣੀ ਸ਼ਾਨ ਦੇ ਵਿੱਚ ਰਾਜਾ ਨਾਲੇ ਬੈਠਾ ਫਿਰ ਰਾਜਿਆਂ ਦੇ ਜਿਵੇਂ ਚੰਦ ਸੋਹੇ ਵਿੱਚ ਤਾਰਿਆਂ ਦੇ ਮਹਤਾਬ ਦੀ ਆਬ ਬੇਆਬ ਕੀਤੀ ਮਹਤਾਬ ਦੀ ਆਬ ਬੇਆਬ ਕੀਤੀ ਫਿੱਕੇ ਰੰਗ ਜਾਪਣ ਪਏ ਸਾਰਿਆਂ ਦੇ ਇੰਦਰਜੀਤ ਅਗਨੀ ਵਰਨ ਧਰਮ ਰਾਜਾ ਚਾਰੇ ਦੇਵਤੇ ਵੀ ਬੈਠੇ ਆਣ ਪਿਆਰੇ ਓੜਕ ਇੱਕ ਦਲੀਲ ਦੌੜਾਣ ਚਾਰੇ ਰਾਜੇ ਨਲ ਦਾ ਰੂਪ ਵਟਾਣ ਪਿਆਰੇ ਰਾਜੇ ਨਲ ਦਾ ਰੂਪ ਵਟਾਣ ਪਿਆਰੇ। ਮਹਤਾਬ ਦਾ ਅਰਥ ਦੋਸਤੋ ਚੰਦ, ਆਪ ਦਾ ਅਰਥ ਚਮਕ, ਬੇਆਬ ਦਾ ਅਰਥ ਮੱਧਮ। ਰਾਜਕੁਮਾਰੀ ਜਦੋਂ ਜੈ ਮਾਲਾ ਲੈ ਕੇ ਸਵੰਬਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਉਹ ਇੱਕੋ ਸ਼ਕਲ ਦੇ ਪੰਜ ਰਾਜਾ ਨਾਲ ਵੇਖ ਕੇ ਚਕਿਤ ਰਹਿ ਜਾਂਦੀ ਹੈ। ਦਮਯੰਤੀ ਅੰਤਰ ਧਿਆਨ ਹੋ ਕੇ ਪ੍ਰਭੂ ਅੱਗੇ ਬੇਨਤੀ ਕਰਦੀ ਹੈ ਕਿ ਉਹ ਰਾਜੇ ਨਲ ਨੂੰ ਪਛਾਣਨ ਵਿੱਚ ਉਸ ਦੀ ਸਹਾਇਤਾ ਕਰੇ ਕਿਉਂਕਿ ਉਸ ਬਿਨਾਂ ਉਹ ਕਿਸੇ ਹੋਰ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰੇਗੀ।

0: ਖੰਡ ਮੈਦਾਨ ਲਾਗੇ ਦੁੱਖ ਦੇ ਪਤਾ ਕੇ ਬਾਣ ਲਾਗੇ
1: ਦੁੱਖ ਦੇ ਪਤਾ ਕੇ ਬਾਣ ਲਾਗੇ
0: ਯਾਰ ਭੁੱਖੇ ਮੱਤੇ

ਰਾਜਾ ਰਾਣੀ ਨੰਗੇ ਪੈਰੀ ਜੋਗੀ ਸ਼ਕਲ ਬਣਾਈ ਹੈ, ਖੁੱਲੇ ਵਾਲੇ ਗਲੇ ਵਿੱਚ ਲਟਕਣ, ਖੁੱਲੇ ਵਾਲੇ ਗਲੇ ਵਿੱਚ ਲਟਕਣ ਅਤਰ ਅੰਬੀਰ ਭੁਲਾਈ ਹੈ, ਨਾਜ਼ੁਕ ਬਦਨ ਗੁਲਾਬੋ ਕੂਲੇ ਕਦੇ ਨਾ ਖੇਚਲ ਚਾਈ ਹੈ, ਨਿਕਲਦਿਆਂ ਹੀ ਸੋਹਣੀ ਸੂਰਤ ਧੁੱਪਾਂ ਦੀ ਕਮਲਾਈ ਹੈ, ਨਿਕਲਦਿਆਂ ਹੀ ਸੋਹਣੀ ਸੂਰਤ ਧੁੱਪਾਂ ਦੀ ਕਮਲਾਈ ਹੈ। ਅੰਬੀਰ ਦੋਸਤੋ

0: ਖੁਸ਼ਬੂਦਾਰ ਤੇਲ। ਰਾਜਾ ਨਲ ਤੇ ਦਮਯੰਤੀ ਭੁੱਖਣ ਭਾਣੇ ਨੰਗੇ ਪੈਰੀ ਜੰਗਲ ਵਿੱਚ ਖਾਕ ਛਾਣਦੇ ਸ਼ੁਦਾਈਆਂ ਵਾਂਗ ਘੁੰਮ ਰਹੇ ਨੇ। ਭੁੱਖ ਨਾਲ ਜਾਣ ਲਬਾਂ ਤੇ ਆਈ ਹੋਈ ਹੈ। ਰਾਜੇ ਨਲ ਨੂੰ ਕੁਝ ਕਬੂਤਰ ਚੋਗਾ ਚੁਗਦੇ ਨਜ਼ਰੀ ਪੈਂਦੇ ਨੇ। ਨਲ ਕਬੂਤਰਾਂ ਨੂੰ ਪਕੜ ਕਬਾਬ ਬਣਾ ਕੇ ਭੁੱਖ ਦੀ ਅੱਗ ਨੂੰ ਸ਼ਾਂਤ ਕਰਨ ਦੇ ਉਪਰਾਲੇ ਸੋਚਦਾ ਏ। ਇੱਕੋ ਇੱਕ ਬਦਨ ਤੇ ਲੀੜਾ ਜਿਸਨੇ ਬਦਨ ਟਕਾਇਆ, ਇੱਕੋ ਇੱਕ ਬਦਨ ਤੇ ਲੀੜਾ ਜਿਸਨੇ ਬਦਨ ਟਕਾਇਆ, ਪੰਛੀ ਕਾਬੂ ਆਵਣ ਮੇਰੇ ਕੀਕਰ ਕਰਾਂ ਖੁਦਾਇਆ, ਕੀਕਰ ਕਰਾਂ ਖੁਦਾਇਆ। ਓੜਕ ਖਾਤਰ ਪੇਟ ਭਰਨ ਦੀ ਤੇੜੋਂ ਨੰਗਾ ਹੋਵੇ, ਧੋਤੀ ਲਾ ਖਿਲਾਰੀ ਫੌਰਨ ਹੀਲਾ ਕਰਕੇ ਆਇਆ। ਪੰਛੀ ਉੱਡੇ ਧੋਤੀ ਲੈ ਕੇ ਉੱਡ ਚੜੇ ਅਸਮਾਨੀ, ਪੰਛੀ ਉੱਡੇ ਧੋਤੀ ਲੈ ਕੇ ਉੱਡ ਚੜੇ ਅਸਮਾਨੀ। ਦੇਖ ਅਚੰਬਾ ਖੇਲ ਉਹਨਾਂ ਦਾ, ਹੋਈ ਬੜੀ ਹੈਰਾਨੀ, ਹੋਈ ਬੜੀ ਹੈਰਾਨੀ। ਦਰਸਲ ਦੋਸਤੋ, ਉਹ ਕਬੂਤਰ ਨਹੀਂ ਸਨ, ਬਲਕਿ ਕੱਲੂ ਕਾਲ ਦਾ ਵਿਛਾਇਆ ਮਾਇਆ ਜਾਲ ਸੀ। ਰਾਜਾ ਨਾਲੇ ਮਾਯੂਸ ਹੋ ਕੇ ਦਮਯੰਤੀ ਦੀ ਅੱਧੀ ਸਾੜੀ ਫਾੜ ਕੇ ਆਪਣਾ ਤਾਣ ਢੱਕਦਾ ਏ।
1: ਕੀਰਤਨ ਜੇ ਉੱਡ ਗਏ ਮੈਂ ਦੇਖ ਤਮਾ

ਰਾਣੀ ਦੇ ਪੈਰ ਸੂਲਾਂ ਨਾਲ ਛਲਣੀ ਹੋਏ ਹੋਏ ਨੇ, ਵਿੱਚੋਂ ਖੂਨ ਰਿਸ ਰਿਹਾ ਏ। ਰਾਜੇ ਤੋਂ ਇਹ ਦੁੱਖ ਦੇਖੇ ਨਹੀਂ ਗਏ। ਰਾਤ ਨੂੰ ਰਾਜਾ ਤੇ ਰਾਣੀ ਵਣ ਵਿੱਚ ਪੱਥਰ ਦਾ ਵਿਛਾਉਣਾ ਬਣਾ ਕੇ ਲੇਟ ਜਾਂਦੇ ਨੇ। ਰਾਣੀ ਦੀ ਜਿਵੇਂ ਕਿਵੇਂ ਅੱਖ ਲੱਗ ਜਾਂਦੀ ਹੈ, ਉਧਰ ਕਾਲ ਆਪਣਾ ਚੱਕਰ ਚਲਾਉਂਦਾ ਏ। ਕੱਲੂ ਬਾਣੇ ਭੂਤ ਕੀਤੀ ਹੈ ਸਵਾਰੀ, ਕਰਾਵੇ ਕਾਰ ਰਾਜੇ ਤੋਂ ਨਿਆਰੀ। ਕਰਨ ਦੀ ਹਾਏ ਉਲਟੀ ਕਾਰ ਲੱਗਾ, ਤਿਆਗਣ ਜੰਗਲਾਂ ਵਿੱਚ ਨਾਰ ਲੱਗਾ, ਤਿਆਗਣ ਜੰਗਲਾਂ ਵਿੱਚ ਨਾਰ ਲੱਗਾ। ਰਾਜਾ ਨਾਲੇ ਦਮਿਅੰਤੀ ਨੂੰ ਸੁੱਤੀ ਪਈ ਨੂੰ ਛੱਡ ਕੇ ਤੁਰ ਪੈਂਦਾ ਏ ਅਤੇ ਇੱਕ ਚਿੱਠੀ ਦਮਿਅੰਤੀ ਦੇ ਸਰਾਣੇ ਧਰ ਜਾਂਦਾ ਏ। ਮੈਂ ਛੇਤੀ ਹੀ ਮਿਲਾਂਗਾ ਆਣ ਤੈਨੂੰ, ਸੁਕਾਈ ਖੂਨ ਨਾ ਕਰ ਯਾਦ ਮੈਨੂੰ, ਸੁਕਾਈ ਖੂਨ ਨਾ ਕਰ ਯਾਦ ਮੈਨੂੰ। ਭਲਾ ਹੁਣ ਪਿਆਰੀਏ ਸਾਈ ਹਵਾਲੇ, ਰਹੇ ਪਰਮਾਤਮਾ ਹਰ ਹਾਲ ਨਾਲੇ। ਭਲਾ ਹੁਣ ਪਿਆਰੀਏ ਸਾਈ ਹਵਾਲੇ, ਰਹੇ ਪਰਮਾਤਮਾ ਹਰ ਹਾਲ ਨਾਲੇ। ਇਹ ਕਹਿੰਦੇ ਸਾਰੇ ਫਿਰ ਇੱਕ ਲਹਿਰ ਆਈ, ਝੜੀ ਬਰਸਾਤ ਦੀ ਨੈਣਾ ਲਗਾਈ। ਨਾ ਮੇਰੇ ਬਾਅਦ ਜੰਗਲ ਵਿੱਚ ਰਹੀ ਤੂੰ, ਸਬਰ ਸੰਤੋਖ ਨੂੰ ਧਾਰਨ ਕਰੀ ਤੂੰ। ਮੇਰੇ ਤੇ ਰੰਜ ਨਾ ਦਿਲ ਵਿੱਚ ਲਿਆਵੀਂ, ਸਵੇਰੇ ਸਾਰ

ਸਾਰੇ ਪੇਕੇ ਵੱਲ ਸਦਾਵੀ, ਸਵੇਰੇ ਸਾਰੇ ਪੇਕੇ ਵੱਲ ਸਦਾਵੀ, ਮੁੱਕੀ ਰਾਤ ਅਫਾਤ ਤੇ ਕਹਿਰ ਵਾਲੀ, ਚੜਿਆ ਦਿਨ ਮੁਸੀਬਤਾਂ ਭਾਰੀਆਂ ਦਾ, ਲਾਲੋ ਲਾਲ ਬਿਕਰਾਲ ਸਰੂਪ ਕਰਕੇ, ਸੂਰਜ ਕਰੇ ਸਾਮਾਨ ਤਿਆਰੀਆਂ ਦਾ, ਕਿਸਮਤ ਖੜੀ ਸਿਰਾਨੜੇ ਕੂਕਦੀ ਹੈ, ਸੁੱਤੀ ਨਾਰ ਨੂੰ ਰਹੀ ਜਗਾ ਵਾਰੀ, ਘੂਕ ਸੁੱਤੀ ਹੈ ਜਾਗ ਨੀ ਭਾਗ ਭਰੀਏ, ਭਾਗਾਂ ਵਾਲੀਏ ਹੱਥ ਹਿਲਾ ਵਾਰੀ, ਜਾਗ ਜਾਗ ਮੁਸੀਬਤਾਂ ਵਾਲੀਏ ਨੀ, ਨੀਂਦ ਵਿੱਚ ਨਾ ਵਕਤ ਲੰਘਾ ਵਾਰੀ, ਉੱਠ ਸਾਰ ਲੈ ਮਾਰ ਘੁਰਾੜੇ ਨਾ, ਸਾਥੀ ਗਏ ਜੁਦਾਈਆਂ ਪਾ ਵਾਰੀ, ਸਾਥੀ ਗਏ ਜੁਦਾਈਆਂ ਪਾ ਵਾਰੀ। ਅਫਾਤ ਦਾ ਅਰਥ ਦੋਸਤੋ ਹੁੰਦਾ ਏ ਮੁਸੀਬਤ। ਅੱਬੜ ਵਾਹ ਉੱਠੀ ਬਹਿ ਗਈ ਮੀਟ ਮੁੱਠੀ, ਕਿਸਮਤ ਪਈ ਪੁੱਠੀ ਜਾਗਣ ਸਾਰੀ ਯਾਰੋ, ਅੱਖਾਂ ਖੋਲ ਵੇਖੇ ਪਿਆਰਾ ਢੋਲ ਵੇਖੇ, ਸਾਰੇ ਕੋਲ ਵੇਖੇ ਨਜ਼ਰ ਮਾਰੀ ਯਾਰੋ, ਕਿਸੇ ਪੀਆ ਨਾਹੀ ਠਹਿਰੇ ਜੀ ਨਾਹੀ, ਹੀਆ ਪੀਆ ਬਾਝੋਂ ਬੇਕਰਾਰ ਯਾਰੋ, ਬੇਦਿਲ ਜਾਨ ਹੋ ਗਈ, ਬੇਦਿਲ ਜਾਨ ਹੋ ਗਈ, ਨੀਮ ਜਾਨ ਹੋ ਗਈ, ਬੇਪ੍ਰਾਣ ਹੋ ਗਈ, ਗੋਇਆ ਜਾਨ ਯਾਰੋ, ਗੋਇਆ ਜਾਨ ਯਾਰੋ। ਰਾਣੀ ਰੋਂਦੀ ਕਰਲਾਉਂਦੀ ਨਲ ਨੂੰ ਢੂੰਡਦੀ, ਉਸਨੂੰ ਪਾਗਲਾਂ ਵਾਂਗ ਉੱਚੀ ਉੱਚੀ ਆਵਾਜ਼ਾਂ ਮਾਰਦੀ, ਜੰਗਲ ਵਿੱਚ ਪਰੇਸ਼ਾਨ ਹਾਲ ਫਿਰ ਰਹੀ ਹੈ।

ਰਾਹ ਵਿੱਚ ਚੰਦਨ ਬਿਰਸ਼ ਚੋਂ ਨਿਕਲ ਕੇ ਇੱਕ ਅਯੋਧਾ ਦਮਯੰਤੀ ਤੇ ਹਮਲਾ ਕਰਦਾ ਏ। ਕਿਸਮਤ ਨਾਲ ਉਧਰ ਇੱਕ ਸ਼ਿਕਾਰੀ ਆ ਜਾਂਦਾ ਏ ਤੇ ਉਹ ਤੀਰ ਨਾਲ ਅਯੋਧੇ ਨੂੰ ਮਾਰ ਗਿਰਾਉਂਦਾ ਏ। ਦਮਯੰਤੀ ਦਾ ਹੁਸਨ ਜਮਾਲ ਵੇਖ ਕੇ ਸ਼ਿਕਾਰੀ ਦਾ ਦਿਲ ਬੇਈਮਾਨ ਹੋ ਜਾਂਦਾ ਏ। ਕੁਦਰਤ ਰੱਬ ਦੀ ਕੋਲੋਂ ਬਰਮੀ ਵਿੱਚੋਂ ਇੱਕ ਸੱਪ ਨਿਕਲ ਕੇ ਸ਼ਿਕਾਰੀ ਨੂੰ ਡੰਗਦਾ ਏ ਅਤੇ ਸ਼ਿਕਾਰੀ ਦੀ ਤਤਕਾਲ ਮੌਤ ਹੋ ਜਾਂਦੀ ਹੈ। ਰਾਣੀ ਅੱਗੇ ਚੱਲ ਪੈਂਦੀ ਹੈ। ਉਹਨੂੰ ਇੱਕ ਸਾਧੂਆਂ ਦੀ ਟੋਲੀ ਮਿਲਦੀ ਹੈ। ਉਹ ਦਮਯੰਤੀ ਤੇ ਤਰਸ ਖਾ ਕੇ ਉਸ ਨੂੰ ਨਾਲ ਲੈ ਜਾਂਦੇ ਨੇ ਅਤੇ ਇੱਕ ਬਸਤੀ ਵਿੱਚ ਪਹੁੰਚਾ ਕੇ ਆਪਣੀ

ਆਕੇ ਉਸ ਨੂੰ ਨਾਲ ਲੈ ਜਾਂਦੇ ਨੇ ਅਤੇ ਇੱਕ ਬਸਤੀ ਵਿੱਚ ਪਹੁੰਚਾ ਕੇ ਆਪਣੀ ਯਾਤਰਾ ਤੇ ਚੱਲ ਪੈਂਦੇ ਨੇ। ਦਮਯੰਤੀ ਨੂੰ ਪਾਗਲ ਝੱਲੀ ਸਮਝ ਕੇ ਸ਼ਹਿਰ ਦੇ ਸ਼ਰਾਰਤੀ ਮੁੰਡੇ ਉਸ ਪਿੱਛੇ ਲੱਗ ਜਾਂਦੇ ਨੇ, ਗੰਦਾ ਮੰਦਾ ਬੋਲ ਕੇ ਸ਼ੋਰ ਮਚਾਉਂਦੇ ਨੇ। ਇੱਥੇ ਰਾਜੇ ਸੁਬਾਹੂ ਦਾ ਰਾਜ ਸੀ। ਰਾਜੇ ਦੀ ਮਾਤਾ ਤਰਸ ਖਾ ਕੇ ਦਮਯੰਤੀ ਨੂੰ ਦਾਸੀਆਂ ਨੂੰ ਕਹਿ ਕੇ ਆਪਣੇ ਮਹਿਲ ਵਿੱਚ ਬੁਲਾ ਲੈਂਦੀ ਹੈ ਅਤੇ ਆਪਣੀ ਧੀ ਸੁਨੰਦਾ ਨੂੰ ਆਖਦੀ ਹੈ ਕਿ ਅੱਜ ਤੋਂ ਇਹ ਤੇਰੀ ਸਹੇਲੀ ਹੈ, ਤੁਸਾਂ ਦੋਹਾਂ ਨੇ ਸਕੀਆਂ ਭੈਣਾਂ ਵਾਂਗ ਪਿਆਰ ਨਾਲ ਇਕੱਠਿਆਂ ਰਹਿਣਾ ਏ। ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਆਪਣੇ ਦਾਸ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਮਿਹਨਤੀ ਸੰਪਾਦਕ ਸੁਖਜੀਤ ਕੌਰ ਸੁਖਣ ਜੀ ਨੂੰ ਅੱਜ ਦਾ ਬਾਤਾਂ ਪੁਰਾਣੇ ਪੰਜਾਬ ਦੀਆਂ ਪ੍ਰੋਗਰਾਮ ਤੇ ਕਿੱਸਾ ਰਾਜਾ ਨਾਲ ਦਮਯੰਤੀ ਭਾਗ ਪਹਿਲਾ ਸੰਪੂਰਨ ਕਰਨ ਦੀ ਦਿਓ ਆਗਿਆ। ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਹੀ ਦੋਸਤੋ ਭਾਗ ਦੂਜਾ ਦੇ ਵਿੱਚ ਕਿੱਸਾ ਰਾਜਾ ਨਾਲ ਦਮਯੰਤੀ ਸੰਬੰਧੀ ਰੋਚਕ ਜਾਣਕਾਰੀ ਆਪ ਜੀ ਦੀ ਖਿਦਮਤ ਦੇ ਵਿੱਚ ਫਿਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸੁਖਜੀਤ ਕੌਰ ਸੁਖਣ, ਜਸਵਿੰਦਰ ਕੌਰ ਤੇ ਹਰੀਸ਼ ਕੁਮਾਰ ਜਿੰਦਲ।

0: ਸੂਲੀ ਉੱਤੇ ਜਾਨ ਆਡਾ ਰੱਖਦੀ ਨਨਾਨ ਮੇਰੇ ਨਾਲ ਵੀ ਕੰਮ ਮਗਰੋਂ ਗੜਾਉਂਦੀ ਪਹਿਲੋਂ ਗਾਲ ਵੀ ਕੰਮ ਮਗਰੋਂ ਗੜਾਉਂਦੀ ਪਹਿਲੋਂ ਗਾਲ ਵੀ
1: ਸੇਵਾ ਨਾਲ ਮੇਵਾ ਕਹਿੰਦੇ ਮਿਲਦਾਰ ਕੰਨ ਇਸ ਗੱਲ ਨੂੰ ਤਾਂ ਤੂੰ ਵੀ ਹੁਣੀ ਜਾਣਦੀ ਬੁੱਢੇ ਮਾਂ ਬਾਪ ਕਰੇ ਹੁਣ ਜੇ ਜੇ ਆਉਂਦੇ ਕਿਹੜੀ ਲੋੜ ਤੱਕੇ ਤੀਰਥਾਂ ਤੇ ਖਾਣ ਦੀ ਪੱਖ ਮਾਂ ਦਾ ਮੈਂ ਪੂਰਾ ਤਾਈਆਂ
0: ਕਿਉਂ ਵੇ
1: ਹੁਣਾ ਤੇਰਾ ਵੀ ਕਸੂਰ
0: ਮੈਨੂੰ ਸੌਵੇ
1: ਸਾਰਾ ਆਖਦਾ ਜਹਾਨ ਕਰ ਹੁੰਦਾ ਬੀਆ ਬਨ ਭੁੱਖ ਨੰਗਦੀ ਕਲੇਸ਼ ਹੁੰਦਾ ਜੜਨੀ ਦੜ ਵੱਟ ਕੇ ਗੁਜ਼ਾਰਾ ਕਰਨੀ ਦੜ ਵੱਟ ਕੇ ਗੁਜ਼ਾਰਾ।

0: ਅੱਜ ਕੇ ਜਠਾਣੀ ਜਦੋਂ ਬੋਲਦੇ ਕੱਲ ਜਦੋਂ ਜੇਠ ਨੇ ਵਗਾ ਕੇ ਸੋਟੀ ਮਾਰੀ ਸਾਂ ਤੇਰੀ ਲੰਗੀ ਮੇਰੇ ਕੰਨ ਖੋਲਦੇ ਇੱਥੇ ਰੱਖ ਦੇ ਕਰਾਇਆ
1: ਕਿਹੜੀ ਗੱਲ ਦਾ
0: ਅਸੀਂ ਪੇਕਿਆਂ ਨੂੰ ਚੱਲੇ
1: ਮੈਂ ਨਹੀਂ ਕੱਲ ਦਾ
0: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ ਉਹਦੀ ਜਿੱਤੀ।

0: ਬੱਜ ਕੇ ਜਠਾਣੀ ਜਦੋਂ ਬੋਲਦੀ ਕੱਲ ਜਦੋਂ ਜੇਠ ਨੇ ਵਗਾ ਕੇ ਸੋਟੀ ਮਾਰੀ ਸੌ ਤੇਰੀ ਲੰਗੀ ਮੇਰੇ ਕੰਨ ਖੋਲਦੀ ਇੱਥੇ ਰੱਖ ਦੇ ਕਰਾਇਆ
1: ਕਿਹੜੀ ਗੱਲ ਦਾ
0: ਅਸੀਂ ਪੇਕਿਆਂ ਨੂੰ ਚੱਲੇ
1: ਮੈਂ ਨਹੀਂ ਕੱਲ ਦਾ
0: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ ਉਹਦੀ ਜੁੱਤੀ ਥੱਲੇ ਕੱਟੇ ਕਈ ਸਾਲ ਵੀ ਕੰਮ ਮਗਰ

ਤੁਸੀਂ ਸੁਣ ਰਹੇ ਸੀ ਦੀਦਾਰ ਸੰਧੂ ਤੇ ਸਨੇਹਲਤਾ ਨੂੰ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਪ੍ਰਸਾਰਣ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:19 ਤੇ 44 ਸਕਿੰਟ ਹੋਏ ਨੇ 6:20 ਤੇ ਰਿਲੇਅ ਕਰਾਂਗੇ ਪਰਦੇਸੀ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਕਿ ਇਹ ਮਾਮਲਾ ਅਖਬਾਰ ਵਿੱਚ ਛਪੀ ਖਬਰ ਰਾਹੀਂ ਉਹਨਾਂ ਦੇ ਧਿਆਨ ਵਿੱਚ ਆਇਆ ਏ, ਜਿਸ ਨੂੰ ਕਮਿਸ਼ਨ ਵੱਲੋਂ ਆਪਣੇ ਤੌਰ 'ਤੇ ਧਿਆਨ 'ਚ ਲੈਂਦਿਆਂ ਐਸ ਐਸ ਪੀ ਸ਼੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ ਕੀਤੀ ਗਈ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਵਿਸ਼ਵ ਖੁਰਾਕ ਸੁਰੱਖਿਆ ਦਿਵਸ ਅੱਜ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਏ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਅਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਏ ਅਤੇ ਸਮੂਹਕ ਕਾਰਵਾਈ ਲਈ ਇੱਕ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਕ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਅਤੇ ਸਾਫ਼ ਸੁਥਰੇ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਪੇਸ਼ ਏ ਇੱਕ ਰਿਪੋਰਟ।
1: ਇਸ ਸਾਲ ਦੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦਾ ਵਿਸ਼ਾ ਹੈ ਸਮੱਸਿਆ ਤੋਂ ਹੱਲ ਤੱਕ ਹਰ ਥਾਂ ਸੁਰੱਖਿਅਤ ਭੋਜਨ, ਤੇ ਇਹ ਖੇਤ ਤੋਂ ਪਲੇਟ ਤੱਕ ਸਫਾਈ ਅਤੇ ਵਿਗਿਆਨਕ ਢੰਗ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਹਰ ਸਾਲ 7 ਜੂਨ ਨੂੰ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ, ਰਾਸ਼ਟਰੀ ਅਧਿਕਾਰੀਆਂ, ਸਿਵਲ ਸਮਾਜ, ਸਿੱਖਿਆ ਖੇਤਰ ਦੇ ਨਾਲ ਜੁੜੇ ਲੋਕਾਂ ਅਤੇ ਦੁਨੀਆਂ ਭਰ ਦੇ ਹੋਰ ਹਿੱਸੇਦਾਰਾਂ ਦੇ ਨਾਲ ਰਲ ਕੇ ਵਿਸ਼ਵ ਭੋਜਨ ਸੁਰੱਖਿਆ ਦਿਵਸ ਮਨਾਉਂਦੇ ਨੇ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਅਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਅਤੇ ਸਮੂਹਿਕ ਕਾਰਵਾਈ ਲਈ ਇੱਕ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ। ਵਿਸ਼ਵ ਭੋਜਨ ਸੁਰੱਖਿਆ ਦਿਵਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਾਗਰਿਕਾਂ ਨੂੰ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਅਪਣਾਉਣ ਅਤੇ ਇੱਕ ਤੰਦਰੁਸਤ ਅਤੇ ਆਤਮ ਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਤੋਂ ਦੁਹਰਾਇਆ ਕਿ ਖਾਣਾ ਪਕਾਉਣ ਵਾਲੇ ਤੇਲ ਦੀ ਖਪਤ ਨੂੰ 10% ਤੱਕ ਘਟਾਓ ਅਤੇ ਬਿਹਤਰ ਸਿਹਤ ਅਤੇ ਇੱਕ ਮਜ਼ਬੂਤ ਰਾਸ਼ਟਰ ਲਈ ਸੰਤੁਲਿਤ ਖੁਰਾਕ ਅਪਣਾਓ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਨਸ਼ਿਆਂ ਵਿਰੁੱਧ ਲੜਾਈ ਫੈਸਲਾਕੁੰਨ ਦੌਰ 'ਚ ਪੁੱਜ ਗਈ ਹੈ। ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਪਿੰਡ ਬਾਦਲ ਦੇ ਰੈਸਟ ਹਾਊਸ ਵਿਖੇ ਪੇਂਡੂ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਇੱਕ ਅਹਿਮ ਬੈਠਕ ਕਰਦਿਆਂ ਮੰਤਰੀ ਨੇ ਕਿਹਾ ਹੈ ਕਿ ਅੱਜ ਨਸ਼ਿਆਂ ਵਿਰੁੱਧ ਸਾਰਾ ਪੰਜਾਬ ਇਕਜੁੱਟ ਹੋ ਗਿਆ ਏ। ਸ੍ਰੀ ਖੁੱਡੀਆਂ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਬਣੀ ਲੋਕ ਲਹਿਰ ਨੂੰ ਕਾਮਯਾਬ ਕਰਕੇ ਦੇਸ਼ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ 8 ਜੂਨ ਨੂੰ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6:30 ਤੇ ਸ਼ੁਰੂ ਹੋਵੇਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿੱਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਏਗੀ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਪ੍ਰਿਆ ਸੀਨ ਸ਼ਾਸਤਰੀ ਸੰਤਾਰ ਸੰਤੂਰ ਜੁਗਲਬੰਦੀ ਪੇਸ਼ ਕਰਨਗੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਂਦੇ ਦਿਨਾਂ 'ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 10 ਜੂਨ ਤੱਕ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਗਈ ਏ। ਇਸ ਦੌਰਾਨ ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨਾਲ ਪੰਜਾਬ ਵਿੱਚ ਬਠਿੰਡਾ 44.8°C ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਹਿਸਾਰ 42.4°C ਨਾਲ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਕੇਂਦਰੀ ਨੌਜਵਾਨ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਫਿਟ ਇੰਡੀਆ ਸੰਡੇ ਜ਼ੋਨ ਸਾਈਕਲ ਪਹਿਲ ਦੇ 77ਵੇਂ ਐਡੀਸ਼ਨ ਵਿੱਚ ਹਿੱਸਾ ਲਿਆ। ਚੰਡੀਗੜ੍ਹ 'ਚ ਖੇਡ ਵਿਭਾਗ ਨੇ ਵੀ ਫਿਟ ਇੰਡੀਆ ਸੰਡੇ ਜ਼ੋਨ ਸਾਈਕਲ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਕਰੀਬ 700 ਵਿਦਿਆਰਥੀਆਂ ਅਤੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਪੰਜਾਬ 'ਚ ਵੀ ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਨੇ ਵੀ 7 ਕਿਲੋਮੀਟਰ ਦੀ ਸਾਈਕਲ ਰੈਲੀ ਦਾ ਆਯੋਜਨ ਕੀਤਾ। ਉਧਰ ਡੈਕਾਥਲੋਨ ਜਲੰਧਰ ਵੱਲੋਂ ਵੀ ਫਿਟ ਇੰਡੀਆ ਸਪੋਰਟਸ ਅਥਾਰਟੀ ਆਫ ਇੰਡੀਆ, ਖੇਡ ਭਾਰਤੀ ਪੰਜਾਬ, ਜ਼ਿਲ੍ਹਾ ਸਾਈਕਲ ਐਸੋਸੀਏਸ਼ਨ ਜਲੰਧਰ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਾਈਕਲੋਥੋਨ ਦਾ ਆਯੋਜਨ ਕੀਤਾ ਗਿਆ। ਅਤੇ ਬੁਲੇਟਿਨ ਦੇ ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰੀ ਫਿਰ ਤੋਂ। ਸਰਕਾਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਘਰੇਲੂ ਰਸੋਈ ਗੈਸ LPG ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਕੀਮਤਾਂ 'ਤੇ ਮਿਲ ਰਹੀ ਏ। CBI ਵੱਲੋਂ IDFC, ਫਸਟ ਬੈਂਕ ਅਤੇ AU ਫਾਈਨਾਂਸ ਧੋਖਾਧੜੀ ਮਾਮਲੇ ਦੇ ਸਬੰਧ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ 'ਤੇ ਛਾਪੇਮਾਰੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ ਅਤੇ ਫਿਟ ਇੰਡੀਆ ਸੰਡੇ ਜ਼ੋਨ ਸਾਈਕਲ ਪਹਿਲ ਤਹਿਤ ਪੰਜਾਬ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ 'ਤੇ ਸਾਈਕਲ ਰੈਲੀਆਂ ਕਰਾਈਆਂ ਗਈਆਂ, ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੇ ਨਾਲ ਹੀ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਹੋਏਗਾ ਸ਼ਾਮ 7 ਵਜੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:30 ਤੇ 3 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਜੀ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ।

ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਸਟਾਫ ਸਿਲੈਕਸ਼ਨ ਕਮਿਸ਼ਨ, ਗੌਰਮੈਂਟ ਆਫ ਇੰਡੀਆ, ਮਿਨਿਸਟਰੀ ਆਫ ਪਰਸੋਨਲ, ਗੌਰਮ ਪਬਲਿਕ ਗ੍ਰੀਵਿਸੈਂਸ ਐਂਡ ਪੈਨਸ਼ਨ, ਲੋਧੀ ਰੋਡ, ਨਵੀਂ ਦਿੱਲੀ ਵੱਲੋਂ ਕੰਬਾਈਨਡ ਗ੍ਰੈਜੂਏਟ ਲੈਵਲ ਦੀਆਂ ਕੁੱਲ 12,256 ਅਸਾਮੀਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ।

ਕੀਤੀ ਜਾਂਦੀ ਹੈ। ਗਰੁੱਪ ਬੀ ਦੀਆਂ ਇਹ 12,256 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਸਟਾਫ ਸਿਲੈਕਸ਼ਨ ਕਮਿਸ਼ਨ ਨਵੀਂ ਦਿੱਲੀ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀ, ਉਹ ਹੈ ਜੀ 22/6/2026, ਯਾਨੀ ਕਿ 22 ਜੂਨ 2026। ਅਤੇ ਇਹਨਾਂ 12,256 ਅਸਾਮੀਆਂ ਗਰੁੱਪ ਬੀ ਦੇ ਲਈ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਸਟਾਫ ਸਿਲੈਕਸ਼ਨ ਕਮਿਸ਼ਨ ਨਵੀਂ ਦਿੱਲੀ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.ssc.gov.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਯੁਵਾ ਸਾਥੀ, ਉਹ ਹੈ ਜੀ HQ-C-11018/1/2026 ਡੇਟਡ 21/5/2026। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਡਿਸਟ੍ਰਿਕਟ ਐਂਡ ਸੈਸ਼ਨ ਜੱਜ ਯਮੁਨਾਨਗਰ ਵੱਲੋਂ ਪੀਐਨ ਦੀਆਂ ਕੁੱਲ 10 ਅਸਾਮੀਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 10 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਰੀਕ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 17/6/2026। ਹਾਰਡ ਕਾਪੀ ਤੁਸੀਂ ਭੇਜਣੀ ਹੈ ਜੀ 17/6/2026 ਤੱਕ। ਅਤੇ ਇਹਨਾਂ 10 ਅਸਾਮੀਆਂ ਪੀਐਨ ਦੇ ਲਈ ਜਿਹੜਾ ਇੰਪਲਾਇਮੈਂਟ ਨਿਊਜ਼ ਇੰਪਲਾਇਮੈਂਟ ਨੋਟਿਸ ਨੰਬਰ ਹੈ ਉਹ ਹੈ ਜੀ 6658। ਅਤੇ ਜਿਸ ਐਡਰੈਸ 'ਤੇ ਭੇਜਣੀਆਂ ਨੇ ਇਹ ਆਪਣੀ ਹਾਰਡ ਕਾਪੀ, ਉਹ ਹੈ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਯਮੁਨਾਨਗਰ ਹਰਿਆਣਾ। ਯੁਵਾ ਸਾਥੀਓ, ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਵੀ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਕਰਾਂਗੇ। ਹੁਣ ਸੁਣਦੇ ਹਾਂ ਜੀ ਆਪਾਂ ਗੀਤ, ਆਵਾਜ਼ ਮਨਮੋਹਨ ਬਾਰਿਸ਼ ਦੀ।

ਜੀ ਯੁਵਾ ਸਾਥੀਓ ਪ੍ਰੋਗਰਾਮ ਯੁਵਾਨੀ ਤਹਿਤ ਅੱਜ ਤੁਸੀਂ ਸੁਣ ਰਹੇ ਹੋ ਸਿਲਸਿਲਾ ਰੋਜ਼ਗਾਰ ਸਮਾਚਾਰ ਅਤੇ ਅਗਲਾ ਜਿਹੜਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਲਈ ਹੈ ਜੀ ਉਹ ਹੈ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਸੋਸਾਇਟੀ ਫੋਰ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ ਸਟੇਟ ਇਨ ਸਬਾਰਡੀਨੇਟ ਕੋਰਟ ਇਨ ਸਟੇਟ ਆਫ ਹਰਿਆਣਾ ਦੇ ਵਿੱਚ ਕਲਰਕ ਦੀਆਂ ਕੁੱਲ 1265 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 1265 ਅਸਾਮੀਆਂ ਜੋ ਕਿ ਸਬਾਰਡੀਨੇਟ ਕੋਰਟ ਹਰਿਆਣਾ ਦੇ ਅਧੀਨ ਭਰੀਆਂ ਜਾਣੀਆਂ ਨੇ ਉਹਨਾਂ ਦੇ ਲਈ ਯੋਗ ਉਮੀਦਵਾਰਾਂ ਪਾਸੋਂ ਜਿਹੜੀਆਂ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਖ ਇੱਕ ਵਾਰੀ ਫਿਰ ਦੱਸ ਦਈਏ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 23/6/2026 ਯਾਨੀ ਕਿ 23 ਜੂਨ 2026 ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਜਿਵੇਂ ਕਿ ਯੋਗਤਾ ਉਮਰ ਹੱਦ ਤਨਖਾਹ ਕੇ ਸਿਲੈਕਸ਼ਨ ਪ੍ਰੋਸੀਜ਼ਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਸਾਰੀ ਜਾਣਕਾਰੀ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਸੋਸਾਇਟੀ ਫੋਰ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ ਸਟੇਟ ਇਨ ਸਬਾਰਡੀਨੇਟ ਕੋਰਟ ਇਨ ਸਟੇਟ ਆਫ ਹਰਿਆਣਾ ਦੀ ਓਫੀਸ਼ੀਅਲੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.ssc.gov.in ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਇੰਪਲਾਇਮੈਂਟ ਨੋਟਿਸ ਨੰਬਰ ਹੈ ਯੁਵਾ ਸਾਥੀ ਉਹ ਹੈ ਜੀ 36C/SSSC/HR/2026।

0: ਹੈ ਜੀ। ਇੱਕ ਅਗਲੀ ਅਸਾਮੀ ਹੈ ਜੀ ਅਸਿਸਟੈਂਟ ਪ੍ਰੋਫੈਸਰ ਰੇਡੀਓਲੋਜੀ, ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ ਇੱਕ, ਅਤੇ ਇਹ ਅਸਾਮੀ ਇੰਪਲਾਇਮੈਂਟ ਨੋਟਿਸ ਨੰਬਰ 14/2006 ਦੇ ਅਧੀਨ ਭਰੀ ਜਾਣੀ ਹੈ। ਅਤੇ ਅਗਲੀ ਅਸਾਮੀ ਦਾ ਨਾਂ ਜੀ ਅਸਿਸਟੈਂਟ ਪ੍ਰੋਫੈਸਰ ਪੈਥੋਲੋਜੀ, ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ ਇੱਕ, ਅਤੇ ਇਹ ਅਸਾਮੀ ਜਿਹੜਾ ਨੋਟਿਸ ਹੈ ਜੀ ਆਪਾਂ ਕਹਿ ਲਈਏ ਐਡਵਰਟਾਈਜ਼ਮੈਂਟ ਨੰਬਰ ਹੈ ਉਹ ਹੈ ਜੀ 15/6। ਅਤੇ ਅਗਲੇ ਅਸਾਮੀ ਦਾ ਨਾਂ ਹੈ ਜੀ ਅਸਿਸਟੈਂਟ ਪ੍ਰੋਫੈਸਰ ਸਾਈਕੈਟਰੀ, ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ ਇੱਕ, ਅਤੇ ਐਡਵਰਟਾਈਜ਼ਮੈਂਟ ਨੰਬਰ ਜਿਸਦੇ ਅਧੀਨ ਇਹ ਅਸਾਮੀ ਭਰੀ ਜਾਣੀ ਉਹ ਹੈ ਜੀ 16/1। ਅਤੇ ਅਗਲੇ ਅਸਾਮੀ ਦਾ ਨਾਂ ਹੈ ਜੀ ਅਸਿਸਟੈਂਟ ਪ੍ਰੋਫੈਸਰ ਬੱਚਿਆਂ ਦੇ ਰੋਗਾਂ ਦੇ ਲਈ, ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ ਇੱਕ, ਅਤੇ ਐਡਵਰਟਾਈਜ਼ਮੈਂਟ ਨੰਬਰ ਹੈ 17/6। ਅਤੇ ਅਗਲੇ ਅਸਾਮੀ ਦਾ ਨਾਂ ਹੈ ਜੀ ਅਸਿਸਟੈਂਟ ਪ੍ਰੋਫੈਸਰ ਟਬਰੋਕਲਾਸਿਸ, ਕੁੱਲ ਅਸਾਮੀ ਦੀ ਗਿਣਤੀ ਹੈ ਜੀ ਇੱਕ, ਅਤੇ ਐਡਵਰਟਾਈਜ਼ਮੈਂਟ ਨੰਬਰ ਹੈ 18/6। ਅਤੇ ਅਗਲੇ ਅਸਾਮੀ ਦਾ ਨਾਂ ਹੈ ਜੀ ਅਸਿਸਟੈਂਟ ਪ੍ਰੋਫੈਸਰ ਮਾਈਕਰੋਬਾਇਓਲੋਜੀ, ਕੁੱਲ ਅਸਾਮੀ ਦੀ ਗਿਣਤੀ ਹੈ ਜੀ ਇੱਕ, ਅਤੇ ਇਹ ਐਡਵਰਟਾਈਜ਼ਮੈਂਟ ਨੰਬਰ ਹੈ 19/6। ਇਸ ਤਰ੍ਹਾਂ ਇਹ ਐਡਵਰਟਾਈਜ਼ਮੈਂਟ ਨੰਬਰ 13/6-2026 ਤੋਂ ਲੈ ਕੇ 19/6-2026 ਦੇ ਅਧੀਨ ਅਸਿਸਟੈਂਟ ਪ੍ਰੋਫੈਸਰ ਜੋ ਕਿ ਵੱਖ ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ ਉਹਨਾਂ ਅਸਾਮੀਆਂ ਨੂੰ ਭਰਨ ਦੇ ਲਈ ਯੋਗ ਉਮੀਦਵਾਰਾਂ ਪਾਸੋਂ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਸ਼ਿਮਲਾ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ ਅਸਾਮੀਆਂ ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਹਿਮਾਚਲ ਪ੍ਰਦੇਸ਼ ਅਧੀਨ ਭਰੀਆਂ ਜਾਣੀਆਂ ਨੇ। ਅਤੇ ਇਹਨਾਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਰੀਕ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀ ਉਹ ਹੈ ਜੀ 2/7/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.hppsc.hp.gov.in। ਅਗਲੀ ਰੋਜ਼ਗਾਰ ਸਮਾਚਾਰ ਜਿਹੜਾ ਆਪਾਂ ਤੁਹਾਡੇ ਨਾਲ ਹੁਣ ਸਾਂਝਾ ਕਰਾਂਗੇ ਉਹ ਅਸੀਂ ਲਿਆ ਹੈ ਜੀ ਮਨਿਸਟਰੀ ਗੌਰਮੈਂਟ ਆਫ ਇੰਡੀਆ ਮਨਿਸਟਰੀ ਆਫ ਰੇਲਵੇ ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੇ ਲਈ ਕੁੱਲ ਅਸਾਮੀਆਂ ਦੀ ਗਿਣਤੀ ਹੈ 323 ਅਤੇ ਟੈਕਨੀਸ਼ੀਅਨ ਗ੍ਰੇਡ 3 ਇਸ ਪੋਸਟ ਦੇ ਲਈ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 6242। ਇਸ ਤਰ੍ਹਾਂ ਕੁੱਲ ਅਸਾਮੀਆਂ ਦੀ ਜਿਹੜੀ ਗਿਣਤੀ ਬਣਦੀ ਹੈ ਉਹ ਹੈ ਜੀ 6565। ਯਾਨੀ ਕਿ 6565 ਅਸਾਮੀਆਂ ਨੂੰ ਪੁਰ ਕਰਨ ਲਈ ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 6565 ਅਸਾਮੀਆਂ ਜੋ ਕਿ ਨਿਰਧਾਰਿਤ ਟੈਂਡੇਟਿਵ ਟੋਟਲ ਨੇ ਉਹਨਾਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਰੀਕ ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 29/2026। ਯਾਨੀ ਕਿ 29/7/2026 ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਯਾਨੀ ਕਿ 6565 ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀਆਂ ਨੂੰ ਗੁਜ਼ਾਰਿਸ਼ ਹੈ ਉਹ ਰੇਲਵੇ ਰਿਕਰੂਟਮੈਂਟ ਬੋਰਡ ਗੌਰਮੈਂਟ ਆਫ ਇੰਡੀਆ ਮਨਿਸਟਰੀ ਆਫ ਰੇਲਵੇ ਦੀ ਵੈਬਸਾਈਟ ਨੋਟ ਕਰ ਲੈਣ। ਯੁਵਾ ਸਾਥੀਓ, ਜਿਵੇਂ ਆਪਾਂ ਪਹਿਲਾਂ ਵੀ ਇਸ ਗੱਲ 'ਤੇ ਤੁਹਾਡੇ ਨਾਲ ਚਰਚਾ ਕੀਤੀ ਹੈ ਕਿ ਰੇਲਵੇ ਰਿਕਰੂਟਮੈਂਟ ਬੋਰਡ ਦੇ ਭਾਰਤ ਭਰ ਵਿੱਚ ਕੁੱਲ 21 ਬੋਰਡ ਨੇ ਜੋ ਕਿ ਰੇਲਵੇ ਰਿਕਰੂਟਮੈਂਟ ਬੋਰਡ ਦੀ ਭਰਤੀ ਕਰਦੇ ਨੇ। ਆਪਾਂ ਤੁਹਾਡੇ ਨਾਲ ਰੇਲਵੇ ਰਿਕਰੂਟਮੈਂਟ ਬੋਰਡ ਚੰਡੀਗੜ੍ਹ ਦੀ ਵੈਬਸਾਈਟ ਸਾਂਝੀ ਕਰ ਰਹੇ ਹਾਂ ਜਿੱਥੇ ਜਾ ਕੇ ਤੁਸੀਂ ਇਹਨਾਂ ਅਸਾਮੀਆਂ ਸੰਬੰਧੀ ਸਾਰੀ ਜਾਣਕਾਰੀ ਵਿਸਥਾਰ 'ਚ ਦੇਖ ਸਕਦੇ ਹੋ। ਰੇਲਵੇ ਰਿਕਰੂਟਮੈਂਟ ਬੋਰਡ ਚੰਡੀਗੜ੍ਹ ਦੀ ਵੈਬਸਾਈਟ ਹੈ ਜੀ www.rrbcdg.gov.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸ ਦਈਏ ਸੈਂਟਰਲਾਈਜ਼ਡ ਜਿਹੜਾ ਇੰਪਲਾਇਮੈਂਟ ਨੋਟਿਸ ਨੰਬਰ ਹੈ ਜਿਹਨੂੰ ਸੈਨ ਨੰਬਰ ਕਹਿੰਦੇ ਹਾਂ, ਜਿਨ੍ਹਾਂ ਦੇ ਅਧੀਨ ਇਹਨਾਂ ਅਸਾਮੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਉਹ ਹੈ ਜੀ 02/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਇੰਪਲਾਇਮੈਂਟ ਨਿਊਜ਼ ਦੇ ਵਿੱਚ ਇਹ ਆਇਆ ਸੀ ਜੀ ਇਹ ਰੋਜ਼ਗਾਰ ਸਮਾਚਾਰ ਉਹ ਸੀ ਜੀ 23 ਮਈ ਤੋਂ 29 ਮਈ 2026 ਵਾਲੇ ਇੰਪਲਾਇਮੈਂਟ ਨਿਊਜ਼ ਦੇ ਵਿੱਚ। ਯੁਵਾ ਸਾਥੀਓ, ਪ੍ਰੋਗਰਾਮ ਯੁਵਾਨੀ ਤਹਿਤ ਆਪਾਂ ਹੋਰ ਵੀ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਕਰਾਂਗੇ। ਹੁਣ ਆਪਾਂ ਸੁਣ ਲੈਂਦੇ ਹਾਂ ਜੀ ਕੁਝ ਸੰਦੇਸ਼।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 8 ਜੂਨ, ਦਿਨ ਸੋਮਵਾਰ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ, ਜਿਨ੍ਹਾਂ ਦੇ ਸ਼ੁਰੂਆਤੀ ਹਿੱਟ ਗੀਤ ਹਰ ਟੇਪ ਰਿਕਾਰਡਰ ਦੀ ਸ਼ਾਨ ਬਣੇ।

0: फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: ओ सेठ जी आजकल कम चलाने केड़ा सोखे ने।
3: ओ भाई सही क्या ज्ञान से है आजकल दे दौर च बिजनेस करने कोई खाला जी दा बड़ा नहीं हैगा। माल भी पालो नवीं स्कीमा भी ले आओ खुले खुले ऑफर दियो गफे वंडो ते काम फेर भी नहीं चलदा ते समझ नहीं आउंदी भी ए काम लोका तक पहुंचाया किवें जावे।
4: तुसी दोवे परेशान क्यों आकाशवाणी FM बठिंडा है ना सारे मसलियां दा हल।
2: ना काम चलाउण लई तेरा आकाशवाणी FM बठिंडा की मदद करेगा।
4: ले कल्ला बठिंडा ही नहीं बठिंडा दे नेड़े तेड़े लगभग 70 किलोमीटर दे दायरे विच जावेगी तुहाडी आवाज। अपना बिजनेस चलाना होवे या कोई नवी स्कीम लेके आए हो वो ता लोका तक पहुंचाने लई आकाशवाणी FM बठिंडा दा लो सहारा।
3: पर बीबा जी ओ किवें
4: ए ता बिल्कुल सौखा है लाला जी 78-379-63-306 नंबर करो डायल ते आकाशवाणी FM बठिंडा दी कमर्शियल टीम दसेगी तुहानू अगला रस्ता। नंबर एक बारी फेर नोट कर लो 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com।
5: ਜੀ ਯੁਵਾ ਸਾਥੀਓ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਨੀ ਤਹਿਤ ਸਿਲਸਿਲਾ ਰੋਜ਼ਗਾਰ ਸਮਾਚਾਰ ਅਤੇ ਅਗਲੇ ਜਿਹੜੇ ਰੋਜ਼ਗਾਰ ਸਮਾਚਾਰ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਹੈ ਜੀ ਸਭ ਤੋਂ ਪਹਿਲਾਂ ਰੋਜ਼ਗਾਰ ਸਮਾਚਾਰ ਸੈਂਟਰਲ ਯੂਨੀਵਰਸਿਟੀ ਆਫ ਰਾਜਸਥਾਨ ਵੱਲੋਂ ਅਧਿਆਪਨ ਕਿੱਤੇ ਨਾਲ ਜੁੜੀਆਂ ਇਹਨਾਂ ਸਾਹਮਣਿਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਪ੍ਰੋਫੈਸਰ ਜੋ ਕਿ ਵੱਖ ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ ਉਹਨਾਂ ਦੀਆਂ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 7 ਐਸੋਸੀਏਟ ਪ੍ਰੋਫੈਸਰ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 4 ਅਤੇ ਅਸਿਸਟੈਂਟ ਪ੍ਰੋਫੈਸਰ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 8 ਇਸ ਤਰ੍ਹਾਂ ਇਹ 19 ਅਸਾਮੀਆਂ ਅਧਿਆਪਨ ਕਿੱਤੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਸੈਂਟਰਲ ਯੂਨੀਵਰਸਿਟੀ ਆਫ ਰਾਜਸਥਾਨ ਵੱਲੋਂ ਪੂਰ ਕੀਤੀਆਂ ਜਾਣੀਆਂ ਨੇ। ਇਹਨਾਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਸੈਂਟਰਲ ਯੂਨੀਵਰਸਿਟੀ ਆਫ ਰਾਜਸਥਾਨ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 10 ਜੂਨ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਸੈਂਟਰਲ ਯੂਨੀਵਰਸਿਟੀ ਆਫ ਰਾਜਸਥਾਨ ਦੀ ਵੈਬਸਾਈਟ ਨੋਟ ਕਰ ਸਕਦੇ ਨੇ। ਵੈਬਸਾਈਟ ਹੈ ਜੀ www.curaj.ac.in ਅਤੇ ਜਿਹੜਾ ਸੈਂਟਰਲ ਲਾਈਜ਼ਡ ਇੰਪਲਾਇਮੈਂਟ ਨੋਟਿਸ ਨੰਬਰ ਹੈ ਜੀ ਉਹ ਹੈ CURAJ/R/F.174/ ਰਿਕਰੂਟਮੈਂਟ /2026/4502। ਇਹ ਸੀਗੀ ਇਸਦਾ ਇੰਪਲਾਇਮੈਂਟ ਨੰਬਰ ਯਾਨੀ ਕਿ ਐਡਵਰਟਾਈਜ਼ਮੈਂਟ ਨੰਬਰ। ਅਤੇ ਹੁਣ ਇਹ ਵੀ ਦੱਸ ਦਈਏ ਇਹ ਜਿਹੜਾ ਅਸੀਂ ਰੋਜ਼ਗਾਰ ਤੁਹਾਡੇ ਲਈ ਪੜ੍ਹ ਰਹੇ ਸੀਗੇ ਸਮਾਚਾਰ ਉਹ ਇੰਪਲਾਇਮੈਂਟ ਨਿਊਜ਼ 23 ਤੋਂ 29 ਮਈ 2026 ਦੇ ਦਰਮਿਆਨ ਜਿਹੜਾ ਪ੍ਰਕਾਸ਼ਿਤ ਹੋਇਆ ਸੀ ਉਸਦੇ ਵਿੱਚ ਇਹ ਰੋਜ਼ਗਾਰ ਸਮਾਚਾਰ ਆਇਆ ਸੀ। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਅਸਿਸਟੈਂਟ ਲੈਂਡਸਕੇਪ ਦੀ ਅਸਾਮੀ ਦਾ ਨਾਂ ਹੈ ਜੀ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 1 ਡਿਵੀਜ਼ਨਲ ਅਕਾਊਂਟੈਂਟ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 1 ਸਾਈਕੈਟ੍ਰਿਕ ਸੋਸ਼ਲ ਵਰਕਰ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 1 ਅਤੇ ਸੀਨੀਅਰ ਅਸਿਸਟੈਂਟ ਕੁੱਲ ਅਸਾਮੀਆਂ ਦੀ ਗਿਣਤੀ ਹੈ ਜੀ 5 ਇਹਨਾਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

ਇਹਨਾਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 28/6/2026, ਯਾਨੀ ਕਿ 28 ਜੂਨ 2026, ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ, ਯਾਨੀ ਕਿ ਜਿਹੜੀਆਂ ਅਸਾਮੀਆਂ ਪ੍ਰਕਾਸ਼ਿਤ ਹੋਈਆਂ ਨੇ ਉਹਨਾਂ ਸੰਬੰਧੀ ਸਾਰੀ ਜਾਣਕਾਰੀ ਲੈਣ ਦੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਸਾਦਿਕ ਰੋਡ ਫਰੀਦਕੋਟ ਦੀ ਯੁਵਾ ਸਾਥੀ ਵੈਬਸਾਈਟ ਨੋਟ ਕਰ ਸਕਦੇ ਨੇ। ਵੈਬਸਾਈਟ ਹੈ ਜੀ www.bfuhs.ac.in, ਅਤੇ ਇਹ ਵੀ ਦੱਸਦੀ ਹੈ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਉਹ ਹੈ ਜੀ 26/16, ਅਤੇ ਇਹ ਅਸਾਮੀਆਂ ਅਜੀਤ ਅਖਬਾਰ ਦੇ ਵਿੱਚ 5/6/2026 ਨੂੰ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ। ਯੁਵਾ ਸਾਥੀਓ, ਇਹ ਸੀ ਸਾਡੇ ਅੱਜ ਦੇ ਪ੍ਰੋਗਰਾਮ ਯੁਵਾਣੀ ਤਹਿਤ 94 ਰੋਜ਼ਗਾਰ ਸਮਾਚਾਰ, ਅਤੇ ਹੁਣ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਸੁਣਾਂਗੇ ਜੀ ਆਪਾਂ ਸਰਦੂਰ ਸਿਕੰਦਰ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

ਜੀ ਯੁਵਾ ਸਾਥੀਓ ਸੀ ਸਾਡਾ ਅੱਜ ਦਾ ਪ੍ਰੋਗਰਾਮ ਯੁਵਾਣੀ ਜਿਸ ਦੇ ਵਿਚ ਸਾਨੂੰ ਤਕਨੀਕੀ ਸਹਿਯੋਗ ਦੇ ਰਹੇ ਸੀ ਸ੍ਰੀ ਸੰਦੀਪ ਸਿੰਘ ਤੇ ਸ੍ਰੀ ਕੁਲਦੀਪ ਸਿੰਘ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਮਨਦੀਪ ਰਾਜੌਰਾ ਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ ਬਹੁਤ ਬਹੁਤ ਧੰਨਵਾਦ।

0: નમસ્કાર, એ આકાશવાણીએ ખબરાં દે નાલ મેં સરબજીત કૌર, પહેલા ઇસ બુલેટિન દીયાં ખાસ ખબરાં. ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਵਿਚ ਹਾਲ ਹੀ ਦੇ ਸਾਲਾਂ ਵਿਚ ਮਜ਼ਬੂਤ ਵਾਧਾ ਹੋਇਆ ਹੈ. ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਭਾਰਤ ਨੂੰ ਮੌਕਿਆਂ, ਨਵੀਨਤਾ ਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿਚ ਬਦਲ ਦਿੱਤਾ ਹੈ. ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲੀਟਰੀ ਜੈਂਡਰ ਐਡਵੋਕੇਟ ਆਫ਼ ਦੀ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ. ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਏ ਤੇ ਭਾਰਤੀ ਪਹਿਲਵਾਨਾਂ ਨੇ ਮੰਗੋਲੀਆ ਵਿਚ ਉਲਾਨ ਬਾਦਾਰ ਓਪਨ ਵਿਖੇ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ. ਹੁਣ ਖਬਰਾਂ ਵਿਸਥਾਰ ਨਾਲ. 8ਵੀਂ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਹੋਈ. ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅਤੇ ਉਨ੍ਹਾਂ ਦੇ ਇੰਡੋਨੇਸ਼ੀਆਈ ਹਮਰੁਤਬਾ ਸੁਗਿਯੋਨੋ ਨੇ ਮੀਟਿੰਗ ਵਿਚ ਸਹਿ ਪ੍ਰਧਾਨਗੀ ਕੀਤੀ. ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਦੇ ਤਹਿਤ ਸਮੁੱਚੇ ਦਵੱਲੇ ਸਬੰਧਾਂ ਦਾ ਜਾਇਜ਼ਾ ਲਿਆ. ਦੋਵਾਂ ਧਿਰਾਂ ਨੇ ਸਿਆਸੀ ਮਾਮਲਿਆਂ, ਰੱਖਿਆ ਤੇ ਸੁਰੱਖਿਆ, ਸਮੁੰਦਰੀ ਸਹਿਯੋਗ, ਵਪਾਰ ਤੇ ਨਿਵੇਸ਼, ਫਾਰਮਾਸਿਊਟੀਕਲ ਅਤੇ ਸਿਹਤ ਸੰਭਾਲ, ਡਿਜੀਟਲ ਤਕਨਾਲੋਜੀ, ਊਰਜਾ, ਸੰਪਰਕ, ਪੁਲਾੜ, ਸਿੱਖਿਆ, ਕੌਂਸਲਰ ਮਾਮਲਿਆਂ, ਸਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਵਟਾਂਦਰਿਆਂ ਸਮੇਤ ਵਿਆਪਕ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ. ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੀਆਂ ਖੇਤਰੀ ਤੇ ਆਲਮੀ ਗਤੀਵਿਧੀਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਖੇਤਰੀ ਤੇ ਬਹੁਪੱਖੀ ਮੰਚਾਂ ਵਿਚ ਨੇੜਲੇ ਸਹਿਯੋਗ ਅਤੇ ਤਾਲਮੇਲ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ. ਡਾ. ਜੈਸ਼ੰਕਰ ਅਤੇ ਸ੍ਰੀ ਸੁਗਿਯੋਨੋ ਨੇ ਦਵੱਲੇ ਸਬੰਧਾਂ ਵਿਚ ਵੱਧ ਰਹੀ ਗਤੀ ਦਾ ਸਵਾਗਤ ਕੀਤਾ ਤੇ ਨੇੜਲੇ ਭਵਿੱਖ ਵਿਚ ਇਕ ਆਪਸੀ ਤੌਰ ਤੇ ਸੁਖਾਵੀ ਤਰੀਕ ਤੇ ਅਗਲੀ ਮੀਟਿੰਗ ਕਰਨ ਤੇ ਸਹਿਮਤੀ ਪ੍ਰਗਟਾਈ. ਇਸ ਤੋਂ ਪਹਿਲਾਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ. ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਇੰਡੋਨੇਸ਼ੀਆ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਵਿਚ ਹਾਲ ਹੀ ਦੇ ਸਾਲਾਂ ਵਿਚ ਮਜ਼ਬੂਤ ਵਾਧਾ ਹੋਇਆ ਹੈ. ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਭਾਰਤ ਨੂੰ ਮੌਕਿਆਂ, ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਇਕ ਅਭਿਲਾਸ਼ੀ ਰਾਸ਼ਟਰ ਵਿਚ ਬਦਲ ਦਿੱਤਾ ਹੈ. ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਸ਼ਾਸਨ ਸੁਧਾਰਾਂ, ਤਕਨੀਕੀ ਲੋਕਤੰਤਰੀਕਰਨ ਅਤੇ ਨਾਗਰਿਕ ਕੇਂਦਰਿਤ ਨੀਤੀਆਂ ਨੇ ਦੇਸ਼ ਦੇ ਲੋਕਾਂ ਦੇ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖਣ ਦੇ ਤਰੀਕੇ ਨੂੰ ਬੁਨਿਆਦੀ ਤੌਰ ਤੇ ਬਦਲ ਦਿੱਤਾ ਹੈ. ਉਨ੍ਹਾਂ ਕਿਹਾ ਕਿ ਭਾਰਤ ਦੀ ਪੁਲਾੜ ਆਰਥਿਕਤਾ, ਜਿਸ ਦੀ ਕੀਮਤ ਇਸ ਸਮੇਂ ਕਰੀਬ 9 ਅਰਬ ਅਮਰੀਕੀ ਡਾਲਰ ਹੈ, ਅਗਲੇ 7 ਤੋਂ 8 ਸਾਲਾਂ ਵਿਚ ਕਰੀਬ 45 ਅਰਬ ਡਾਲਰ ਤੱਕ ਵਧਣ ਦੀ ਉਮੀਦ ਏ. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲੀਟਰੀ ਜੈਂਡਰ ਐਡਵੋਕੇਟ ਆਫ਼ ਦੀ ਈਅਰ ਅਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੇ ਵਧਾਈ ਦਿੱਤੀ ਏ. ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਨਮਾਨ ਮੇਜਰ ਬਰਾਕ ਦੀ ਮਿਸਾਲੀ ਸੇਵਾ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਯਤਨਾਂ ਵਿਚ ਭਾਰਤ ਦੇ ਲੰਮੇ ਸਮੇਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ. ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਾਪਤੀ ਅਣਗਿਣਤ ਨੌਜਵਾਨ ਭਾਰਤੀਆਂ, ਖਾਸ ਕਰਕੇ ਦੇਸ਼ ਦੀਆਂ ਧੀਆਂ ਲਈ ਇਕ ਪ੍ਰੇਰਣਾ ਏ ਜੋ ਦੇਸ਼ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਇੱਛਾ ਰੱਖਦੀਆਂ ਨੇ. ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਨਿਊਯਾਰਕ ਵਿਚ ਇਕ ਸਮਾਰੋਹ ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਤਰਿਸ ਤੋਂ ਇਹ ਅਵਾਰਡ ਮਿਲਿਆ. ਉਨ੍ਹਾਂ ਨੂੰ ਇਕ ਆਦਰਸ਼ ਦੱਸਦਿਆਂ ਸੰਯੁਕਤ ਰਾਸ਼ਟਰ ਮੁਖੀ ਨੇ ਮੇਜਰ ਬਰਾਕ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਵਿਚ ਕਾਮਯਾਬ ਰਹੇ ਨੇ ਕਿ ਔਰਤਾਂ ਅਤੇ ਹੋਰ ਕਮਜ਼ੋਰ ਸਮੂਹਾਂ ਦੀਆਂ ਜ਼ਰੂਰਤਾਂ ਦਾ ਚਲਕਾਰਾ ਸ਼ਾਂਤੀ ਰੱਖਿਅਕ ਕਾਰਜਾਂ ਵਿਚ ਨਜ਼ਰ ਆਵੇ. ਪੇਸ਼ ਏ ਇਕ ਰਿਪੋਰਟ.
1: ਮੇਜਰ ਅਭਿਲਾਸ਼ਾ ਬਰਾਕ ਇਸ ਸਮੇਂ ਲੈਬਨਾਨ ਵਿਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਵਿਚ ਇਕ ਟੀਮ ਕਮਾਂਡਰ ਅਤੇ ਜੈਂਡਰ ਫੋਕਲ ਪੁਆਇੰਟ ਦੇ ਅਹੁਦੇ ਤੇ ਨੇ. ਉਹ ਭਾਰਤੀ ਫੌਜ ਵਿਚ ਪਹਿਲੇ ਮਹਿਲਾ ਜੰਗੀ ਹੈਲੀਕਾਪਟਰ ਪਾਇਲਟ ਵੀ

0: ਉਹ 2019 ਵਿੱਚ ਮੇਜਰ ਸੁਮਨ ਗਵਾਨੀ ਅਤੇ 2023 ਵਿੱਚ ਮੇਜਰ ਰਾਧਿਕਾ ਸੇਨ ਤੋਂ ਬਾਅਦ ਇਹ ਵਕਾਰੀ ਅਵਾਰਡ ਪ੍ਰਾਪਤ ਕਰਨ ਵਾਲੀ ਤੀਜੀ ਭਾਰਤੀ ਅਧਿਕਾਰੀ ਨੇ। ਮੇਜਰ ਬਰਾਕ ਰੋਹਤਕ ਹਰਿਆਣਾ ਦੇ ਇੱਕ ਫੌਜੀ ਪਰਿਵਾਰ ਤੋਂ ਨੇ। ਉਹਨਾਂ ਨੇ 2017 ਵਿੱਚ ਚੇਨਈ ਦੀ ਆਫਿਸਰਸ ਟ੍ਰੇਨਿੰਗ ਅਕੈਡਮੀ OTA ਤੋਂ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਫੌਜ ਵਿੱਚ ਕਮਿਸ਼ਨ ਹਾਸਲ ਕੀਤਾ ਸੀ। 2022 ਵਿੱਚ ਉਹ ਮਹਾਰਾਸ਼ਟਰ ਦੇ ਨਾਸਿਕ ਵਿੱਚ ਕੰਬੈਟ ਆਰਮੀ ਏਵੀਏਸ਼ਨ ਟ੍ਰੇਨਿੰਗ ਸਕੂਲ ਵਿੱਚ ਵਿਸ਼ੇਸ਼ ਸਿਖਲਾਈ ਪੂਰੀ ਕਰਨ ਅਤੇ ਆਰਮੀ ਏਵੀਏਸ਼ਨ ਕੋਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਫੌਜ ਦੇ ਪਹਿਲੇ ਮਹਿਲਾ ਲੜਾਕੂ ਏਵੀਏਟਰ ਬਣ ਗਏ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
1: ਵਿਸ਼ਵ ਖੁਰਾਕ ਸੁਰੱਖਿਆ ਦਿਵਸ ਅੱਜ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਹੈ ਤੇ ਸਮੂਹਕ ਕਾਰਵਾਈ ਲਈ ਇੱਕ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਕ ਸਿਹਤਮੰਦ ਭਵਿੱਖ ਲਈ ਸੁਰੱਖਿਆ ਤੇ ਸਾਫ਼ ਸੁਥਰੇ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਇਸ ਸਾਲ ਦੇ ਵਿਸ਼ਵ ਖੁਰਾਕ ਦਿਵਸ ਦਾ ਵਿਸ਼ਾ ਏ ਸਮੱਸਿਆ ਤੋਂ ਹੱਲ ਤੱਕ, ਹਰ ਥਾਂ ਸੁਰੱਖਿਅਤ ਭੋਜਨ ਤੇ ਖੇਤ ਤੋਂ ਪਲੇਟ ਤੱਕ ਸਾਫ਼ ਸਫਾਈ ਅਤੇ ਵਿਗਿਆਨਕ ਢੰਗ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਏ। ਵਿਸ਼ਵ ਭੋਜਨ ਸੁਰੱਖਿਆ ਦਿਵਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਾਗਰਿਕਾਂ ਨੂੰ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਅਪਣਾਉਣ ਅਤੇ ਇੱਕ ਤੰਦਰੁਸਤ ਤੇ ਆਤਮ ਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @EIRRNU ਜਲੰਧਰ। ਸਰਕਾਰ ਨੇ ਅੱਜ ਕਿਹਾ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ LPG ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ ਤੇ ਸਭ ਤੋਂ ਘੱਟ ਕੀਮਤਾਂ ਤੇ ਰਸੋਈ ਗੈਸ ਮਿਲ ਰਹੀ ਏ। ਇੱਕ ਬਿਆਨ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਭਾਰਤੀ ਸਿਲੰਡਰ ਕਿਸੇ ਵੀ ਗੁਆਂਢੀ ਦੇਸ਼ ਨਾਲੋਂ ਸਸਤਾ ਹੈ ਅਤੇ ਅਮਰੀਕਾ, ਆਸਟ੍ਰੇਲੀਆ ਤੇ ਕੈਨੇਡਾ ਵਰਗੀਆਂ ਵਿਕਸਿਤ ਆਰਥਿਕਤਾਵਾਂ ਵਿੱਚ ਕੀਮਤ ਤੋਂ ਬੇਹੱਦ ਘੱਟ ਏ। ਇਸ ਦੌਰਾਨ ਘਰੇਲੂ LPG ਰਸੋਈ ਗੈਸ ਦੀ ਕੀਮਤ 14.2 ਕਿਲੋਗ੍ਰਾਮ ਪ੍ਰਤੀ ਸਿਲੰਡਰ 29 ਰੁਪਏ ਵਧਾ ਦਿੱਤੀ ਗਈ ਏ। ਅੱਜ ਤੋਂ ਦਿੱਲੀ ਵਿਚ ਘਰੇਲੂ LPG ਦੀ ਕੀਮਤ 942 ਰੁਪਏ ਹੋ ਜਾਏਗੀ, ਜੋ ਪਹਿਲਾਂ 913 ਰੁਪਏ ਸੀ। ਆਉਣ ਵਾਲੇ ਦਹਾਕੇ ਵਿਚ ਭਾਰਤ ਵਿਸ਼ਵ ਤੇਲ ਮੰਗ ਵਿਚ ਕਰੀਬ 50% ਤੇ ਬਿਜਲੀ ਦੀ ਖਪਤ ਵਿਚ 15% ਵਾਧੇ ਦਾ ਯੋਗਦਾਨ ਪਾਏਗਾ। ਸੇਂਟ ਪੀਟਰਸ ਅੰਤਰਰਾਸ਼ਟਰੀ ਆਰਥਿਕ ਫੋਰਮ ਵਿਖੇ ਬੋਲਦਿਆਂ ਰੂਸ ਦੀ ਤੇਲ ਉਤਪਾਦਕ ਕੰਪਨੀ ਰੋਸਨੇਫਟ ਦੇ ਮੁਖੀ ਏਗੋਰ ਸਵਿਚਿਨ ਨੇ ਕਿਹਾ ਕਿ ਭਾਰਤ ਦੀ ਤੇਲ ਦੀ ਖਪਤ 2035 ਤੱਕ 44% ਵੱਧ ਕੇ ਕਰੀਬ 80 ਲੱਖ ਬੈਰਲ ਪ੍ਰਤੀ ਦਿਨ ਹੋਣ ਦਾ ਅਨੁਮਾਨ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਟਕਰਾਅ ਦੇ 100 ਦਿਨ ਪੂਰੇ ਹੋ ਗਏ ਨੇ। ਫਰਵਰੀ ਦੇ ਅਖੀਰ ਵਿਚ ਈਰਾਨ ਤੇ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਨਾਲ ਸ਼ੁਰੂ ਹੋਇਆ ਇਹ ਟਕਰਾਅ ਹੁਣ ਇਕ ਵਿਸ਼ਾਲ ਖੇਤਰੀ ਸੰਕਟ ਵਿਚ ਬਦਲ ਗਿਆ ਹੈ। ਇਸ ਟਕਰਾਅ ਨੇ ਹੋਰਮਸ ਪਣਜੋੜ ਵਿਚ ਸੁਰੱਖਿਅਤ ਸਮੁੰਦਰੀ ਆਵਾਜਾਈ ਲਈ ਖਤਰਾ ਪੈਦਾ ਕਰ ਦਿੱਤੈ ਅਤੇ ਲੈਬਨਾਨ ਵਿਚ ਤਣਾਅ ਨੂੰ ਨਵਾਂ ਰੂਪ ਦੇ ਦਿੱਤੈ। ਅਮਰੀਕੀ ਕੇਂਦਰੀ ਕਮਾਨ ਨੇ ਅੱਜ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਹੋਰਮੁਸ ਪਣਜੋੜ ਵਿਚ 2 ਈਰਾਨੀ ਹਮਲਾਵਰ ਡਰੋਨਾਂ ਨੂੰ ਡੇਗ ਦਿੱਤਾ। ਇਹ ਘਟਨਾ ਸ਼ੁੱਕਰਵਾਰ ਨੂੰ ਸ਼ੁਰੂ ਹੋਈਆਂ ਘਟਨਾਵਾਂ ਤੋਂ ਬਾਅਦ ਏ, ਜਿਸ ਵਿਚ ਅਮਰੀਕੀ ਫੌਜਾਂ ਨੇ ਹੋਰਮੁਸ ਪਣਜੋੜ ਵਿਚ 4 ਈਰਾਨੀ ਡਰੋਨਾਂ ਨੂੰ ਡੇਗ ਦਿੱਤਾ ਸੀ। ਦੋਵਾਂ ਧਿਰਾਂ ਵਿਚਕਾਰ ਤਾਜ਼ਾ ਟਕਰਾਅ ਨੇ ਅੰਤਰਰਾਸ਼ਟਰੀ ਸਮੁੰਦਰੀ ਲੇਨਾਂ ਦੇ ਖੇਤਰ ਵਿਚ ਅਹਿਮ ਬੁਨਿਆਦੀ ਢਾਂਚੇ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਨੇ। ਇਸ ਦੌਰਾਨ ਅਮਰੀਕੀ ਅਧਿਕਾਰੀ ਹਾਲ ਹੀ ਦੇ ਹਮਲਿਆਂ ਕਾਰਨ ਹੋਏ ਨੁਕਸਾਨ ਲਈ ਖਾੜੀ ਦੇਸ਼ਾਂ ਨੂੰ ਮੁਆਵਜ਼ਾ ਦੇਣ ਲਈ ਜਾਮ ਕੀਤੇ ਗਏ ਈਰਾਨੀ ਫੰਡਾਂ ਦੀ ਵਰਤੋਂ ਕਰਨ ਤੇ ਵਿਚਾਰ ਕਰ ਰਹੇ ਨੇ। ਭਾਰਤੀ ਮੌਸਮ ਵਿਭਾਗ ਨੇ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅਗਲੇ 2-3 ਦਿਨਾਂ ਲਈ ਦੇਸ਼ ਭਰ ਵਿਚ ਵਿਆਪਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਏ। ਹਾਲਾਂਕਿ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ ਤੇ ਸਾਹਿਲੀ ਆਂਧਰਾ ਪ੍ਰਦੇਸ਼ ਵਿਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਏ। ਉੱਤਰ ਪੱਛਮੀ ਤੇ ਮੱਧ ਭਾਰਤ ਵਿਚ ਅਗਲੇ 3 ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ 2-6 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੀ ਔਰਤਾਂ ਦੀ ਫੁੱਟਬਾਲ ਟੀਮ ਨੂੰ ਸੈਫ ਚੈਂਪੀਅਨਸ਼ਿਪ 2026 ਜਿੱਤਣ ਤੇ ਵਧਾਈ ਦਿੱਤੀ ਏ। ਭਾਰਤ ਨੇ ਕੱਲ ਗੋਆ ਦੇ ਮਡਗਾਓਂ ਵਿਖੇ ਹੋਏ ਫਾਈਨਲ ਵਿਚ ਮੌਜੂਦਾ ਚੈਂਪੀਅਨ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਖਿਤਾਬ ਜਿੱਤਿਆ। ਭਾਰਤੀ ਪਹਿਲਵਾਨਾਂ ਨੇ ਅੱਜ ਮੰਗੋਲੀਆ ਵਿਚ ਉਲਾਨ ਬਤਾਰ ਓਪਨ ਵਿਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਜਾਰੀ ਰੱਖਦਿਆਂ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਦੀਪਕ ਨੇ 61 ਕਿਲੋਗ੍ਰਾਮ ਵਰਗ ਵਿਚ ਅਤੇ ਦਿਨੇਸ਼ ਨੇ 125 ਕਿਲੋਗ੍ਰਾਮ ਦੇ ਫਾਈਨਲ ਵਿਚ ਸੋਨੇ ਦਾ ਤਮਗਾ ਜਿੱਤਿਆ। ਇਸ ਦੌਰਾਨ ਮੋਹਿਤ ਕੁਮਾਰ ਨੇ 65 ਕਿਲੋਗ੍ਰਾਮ ਵਰਗ ਵਿਚ ਅਤੇ ਵਿੱਕੀ ਨੇ 97 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦਾ ਕਹਿਣਾ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਵਿਚ ਹਾਲ ਹੀ ਦੇ ਸਾਲਾਂ ਵਿਚ ਮਜ਼ਬੂਤ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਨੇ

0: ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਭਾਰਤ ਨੂੰ ਮੌਕਿਆਂ, ਨਵੀਨਤਾ ਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿੱਚ ਬਦਲ ਦਿੱਤਾ ਹੈ। ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲੀਟਰੀ ਜੈਂਡਰ ਐਡਵੋਕੇਟ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਤੇ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: In the special series, 12 years of the Modi government, now we bring you an exclusive interview with Anupriya Patel, Union Minister of State for Health and Family Welfare, on health sector reform.

0: ਹੁਣੇ ਤੁਸੀਂ ਸੁਣ ਰਹੇ ਸੀ ਕੇਂਦਰੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਪ੍ਰੋਗਰਾਮ ਦਿੱਲੀ ਕੇਂਦਰ ਤੋਂ ਸਮਾਜਿਕ ਨਿਆਂ ਔਰ ਅਧਿਕਾਰਤਾ ਮੰਤਰਾਲੇ ਕੇ ਸਚਿਵ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਤੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 7:43 ਤੇ 2 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।

0: ਲਓ ਜੀ ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ 0164-2240-331 ਨੰਬਰ ਡਾਇਲ ਕਰਕੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਹੈਲੋ ਦੀਪਕ ਜੀ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਆਗਦੇ ਆ ਪ੍ਰੋਗਰਾਮ ਸ਼ਾਮ ਸਵਾਨੀ ਤੁਹਾਨੂੰ।
1: ਹਾਂਜੀ, ਮੈਂ ਰੋਸ਼ਨ ਲਾਲ ਮਾਣੀ ਖੇੜਾ ਨੀਅਰ ਮਲੋਟ ਤੋਂ ਬੋਲਦਾ ਜੀ।
0: ਜੀ ਜੀ, ਮਲੋਟ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ। ਰੋਸ਼ਨ ਲਾਲ ਜੀ, ਦੱਸੋ ਆਪਣਾ ਨਾਮ ਦੱਸਣ ਤੋਂ ਬਾਅਦ ਗੀਤ ਦੱਸੋ, ਕਿਹੜਾ ਸੁਣਾ ਦੀ ਤੁਹਾਨੂੰ?
1: ਗੀਤ ਤੁਸੀਂ ਅੱਜ ਸੁਣਾਓ ਜੀ, ਆਸਾ ਸਿੰਘ ਮਸਤਾਨਾ ਦਾ ਜੀ।
0: ਕਿਹੜਾ ਗੀਤ ਲਾਈਏ ਉਹਨਾਂ ਦਾ?
1: ਇੱਧਰ ਕਣਕਾਂ ਉੱਧਰ ਕਣਕਾਂ।
0: ਠੀਕ ਹੈ ਜੀ, ਪੁਰਾਣਾ ਗੀਤ ਸੁਣ ਰਹੇ ਹੋ, ਪੁਰਾਣੇ ਬੰਦੇ ਹੋ ਤੁਸੀਂ।
1: ਹਾਂਜੀ, ਬਹੁਤ ਚੰਗੇ ਕਲਾਕਾਰ ਨੇ, ਬਹੁਤ ਸੋਹਣੇ ਗੀਤ ਇਹਨਾਂ।
0: ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ ਜੀ।

0: ਲਓ ਜੀ, ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ ਸਾਡਾ ਨੰਬਰ 0164-2240-331, ਇਸ ਨੂੰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
1: ਆਪਣੀ ਸਾਰੀ ਟੀਮ ਨੂੰ ਜੀ,
0: ਸਾਰੀ ਟੀਮ ਵੱਲੋਂ ਤੁਹਾਨੂੰ ਵੀ ਜੀ, ਸਤਿ ਸ਼੍ਰੀ
1: ਅਕਾਲ ਜੀ। ਮੈਂ ਤਾਂ ਨਾਂ ਜੀ ਗੁਰਜੰਤ ਸਿੰਘ, ਪਿੰਡ ਕਰਮਗੜ੍ਹ ਉਤਾਵਲੀ, ਜ਼ਿਲ੍ਹਾ ਮਾਨਸਾ ਜੀ।
0: ਜ਼ਿਲ੍ਹਾ ਮਾਨਸਾ, ਠੀਕ ਹੈ ਜੀ। ਗੁਰਜੰਤ ਸਿੰਘ ਜੀ, ਗੀਤ ਦੱਸੋ ਕਿਹੜਾ ਸੁਣਾ ਦਿਓ ਤੁਹਾਨੂੰ?
1: ਦੀਦਾਰ ਸੰਧੂ ਦਾ ਲਾ ਦਿਓ ਜੀ।
0: ਦੀਦਾਰ ਸੰਧੂ ਦਾ ਕਿਹੜਾ ਗੀਤ ਲਾ ਦਈਏ?
1: ਹਾਂਜੀ,
0: ਕਿਹੜਾ ਗੀਤ ਲਾ ਦਈਏ ਦੀਦਾਰ ਦਾ?
1: ਬਚ ਕੇ ਮੌਤ ਤੋਂ।
0: ਠੀਕ ਹੈ ਜੀ, ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਧੰਨਵਾਦ ਜੀ।

0: ਵੇਲੇ ਕੰਮ ਕੀ ਕਰਦੇ ਹੋ ਤੁਸੀਂ? ਪੜ੍ਹਦੇ ਹੋ?
1: ਹਾਂਜੀ ਹਾਂਜੀ ਸਰ, ਪਲੱਸ ਟੂ ਕਰਕੇ ਬੀ ਏ ਦੇ ਭਰੇ ਹੋਏ ਆ ਜੀ।
0: ਫਾਰਮ ਭਰੇ ਆ?
1: ਹਾਂਜੀ ਹਾਂਜੀ।
0: ਤੇ ਰੇਡੀਓ ਵੀ ਸੁਣਦੇ ਹੋ ਹੈ, ਕੰਮ ਵੀ ਕਰਦੇ
1: ਹੋ? ਬਹੁਤ ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਿਆਦਾ ਸੁਣਦੇ ਆ ਜੀ।
0: ਉਹ ਸ਼ਰਮ ਮੇਰੀ ਗੱਲ ਸੁਣ, ਤੂੰ ਇੰਨੀ ਉਤਾਵਲੀ ਨਾ ਹੋ ਜਿਹਨੂੰ ਆਪਾਂ ਐਕਸਾਈਟਡ ਕਹਿੰਦੇ, ਧਿਆਨ ਨਾਲ ਗੱਲ ਸੁਣ। ਪੜ੍ਹਨਾ ਆਪਾਂ ਪਹਿਲਾਂ ਤਾਂ, ਪਲੱਸ ਟੂ ਕਰ ਲਈ ਵੀ ਯਾਰ ਨੌਕਰੀ ਮਿਲਦੀ ਨੀ, ਬਸ ਬਹਿ ਜਾਓ ਹੁਣ ਘਰੇ, ਹਨਾ। ਇਹੋ ਜਿਹਾ ਕੁਛ ਨੀ ਕਰਨਾ, ਬੀ ਏ ਕਰਨੀ ਆ ਵਧੀਆ ਲਗਨ ਨਾਲ, ਮਿਹਨਤ ਨਾਲ, ਵਧੀਆ ਕਾਲਜ, ਹਨਾ। ਰੇਡੀਓ ਵੀ ਨਾਲ ਸੁਣਿਆ ਕਰ, ਕਿਉਂਕਿ ਰੇਡੀਓ ਹੀ ਤੁਹਾਨੂੰ ਸੇਧ ਦੇਈ ਚੱਲੂਗਾ।
1: ਹਾਂ,
0: ਤੁਹਾਡੀ ਫਰਮਾਇਸ਼ ਤੇ ਗਾਣਾ ਵੀ ਸੁਣਾਵਾਂਗੇ ਤੇ ਪੜ੍ਹਾਈ ਵੀ ਆਪਾਂ ਜਾਰੀ ਰੱਖਾਂਗੇ, ਠੀਕ ਹੈ?
1: ਸਰ ਮੈਂ ਨਾ ਮਤਲਬ ਵੈਸੇ ਤਾਂ ਸਾਰੇ ਅਨਾਊਂਸ ਰਹਿੰਦੇ, ਅਸੀਂ ਮੇਰੀ ਫੈਮਿਲੀ ਸਾਰੀ ਮਤਲਬ ਕਿ ਸਾਰੀ ਫੇਵਰੇਟ ਉਹਨਾਂ ਦੇ, ਹਨਾ। ਤੇ ਇੱਕ ਤਾਂ ਮੈਮ ਵਿਜੇ ਲਕਸ਼ਮੀ ਜੀ ਨਾਲ ਗੱਲ ਕਰਨ ਨੂੰ ਬਹੁਤ ਦਿਲ ਕਰਦਾ, ਇੱਕ ਸਰ ਨੀ ਆਪਣੇ ਲਵਲੀ ਸਚਦੇਵਾ ਜੀ, ਹਾਂਜੀ ਹਾਂਜੀ ਸਰ। ਵੈਸੇ ਮੈਨੂੰ ਸਾਰੇ ਅਨਾਊਂਸਰ ਹੀ ਵਧੀਆ ਲੱਗਦੇ ਆ, ਪ੍ਰੋਗਰਾਮ ਵੀ ਸਾਰੇ ਵਧੀਆ ਲੱਗਦੇ ਆ।
0: ਸ਼ੁਕਰੀਆ, ਤੁਸੀਂ ਅੱਜ ਕਾਲ ਕੀਤੀ ਤੇ ਅੱਜ ਹੁਣ ਤੇਰੀ ਹੋ ਗਈ ਬੱਲੇ ਬੱਲੇ, ਤੇ ਤੂੰ ਐ ਰੋਟੀ ਵਧੀਆ ਘਰਦਿਆਂ ਨੂੰ ਬਣਾ ਕੇ ਹੋਣੀ ਐ, ਐਂਡ ਕਹਿ ਦੇ ਖੁਸ਼ ਕਰ ਦੀ ਉਹਨਾਂ ਨੂੰ, ਸਬਜ਼ੀ ਰੋਟੀ ਬਣਾਉਣ ਲੱਗੇ, ਠੀਕ ਹੈ?
1: ਸਾਰੇ ਖੁਸ਼ ਹੀ ਆ ਜੀ, ਸੁਣੀ ਜਾ ਰਹੇ
0: ਪ੍ਰੋਗਰਾਮ। ਹਾਂ, ਕਰਦੀ ਬੱਲੇ ਬੱਲੇ ਹੁਣ ਸਾਰੇ ਪਰਿਵਾਰ ਦੀ। ਸ਼ੁਕਰੀਆ ਕਾਲ ਕਰਨ ਲਈ ਅਰਸ਼ਦੀਪ।
1: ਥੈਂਕ ਯੂ ਸਰ।

0: ਲਓ ਜੀ ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ ਸਾਡਾ ਸਟੂਡੀਓ ਨੰਬਰ 0164-22-40-331 ਮਿਲ ਚੁੱਕਿਆ ਹੈ ਜੀ। ਦੇਖਦੇ ਹਾਂ ਕਿਹੜੇ ਸੱਜਣ ਸਾਡੇ ਨਾਲ ਜੁੜੇ ਨੇ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਫਰੀਦਕੋਟ ਜ਼ਿਲ੍ਹੇ ਤੋਂ ਬੋਲਦੇ ਜੀ, ਪਿੰਡ ਢੁੱਡੀ ਤੋਂ, ਅਜੈਬ ਸਿੰਘ ਸੇਖੋਂ।
0: ਅਜੈਬ ਸਿੰਘ ਸੇਖੋਂ ਜੀ ਜੀ ਜੀ ਸੇਖੋਂ ਸਾਹਿਬ, ਦੱਸੋ ਕੀ

0: ਕਿਹੜਾ ਸੁਣਾ ਦਿਓ ਤੁਹਾਨੂੰ ਅੱਜ?
1: ਰਮਤਾ ਅਫਰੀਕਾ ਵਿੱਚ ਉਹ ਸੁਣਾ ਦੇ ਜੀ।
0: ਰਮਤਾ ਅਫਰੀਕਾ ਵਿੱਚ, ਤੇ ਇਸ ਨੂੰ ਗਾਇਆ ਹੈ ਹਜ਼ਾਰਾ ਸਿੰਘ ਰਮਤਾ।
1: ਹਜ਼ਾਰਾ ਸਿੰਘ ਰਮਤਾ ਨੇ? ਹਾਂਜੀ।
0: ਚਲੋ, ਕੋਈ ਖਾਸ ਵਜ੍ਹਾ ਇਸ ਗੀਤ ਸੁਣਨ ਦੀ ਹਜ਼ਾਰਾ ਸਿੰਘ ਰਮਤਾ
1: ਦੀ? ਨਹੀਂ ਜੀ, ਵੈਸੇ ਹੀ ਹੈ। ਤੇ ਇੱਕ ਗੱਲ ਹੋਰ ਹੈ ਜੀ, ਸਾਡੇ ਪਿੰਡ ਤੇ ਰੇਡੀਓ ਤਾਂ ਬਹੁਤ ਸੁਣਦੇ ਫੋਨ, ਇੱਕ ਮੈਂ ਤੇ ਬਲਵੰਤ ਸਿੰਘ ਹੀ ਲਾਉਣੇ ਨੇ ਤੁਹਾਨੂੰ।
0: ਚਲੋ,
1: ਕੋਈ ਰੇਡੀਓ ਸਾਡੇ ਪਿੰਡ ਚ ਬਹੁਤ ਸੁਣਦੇ।
0: ਚਲੋ, ਸ਼ੁਕਰੀਆ ਜੀ, ਤੁਸੀਂ ਇਹ ਵੀ ਜਾਣਕਾਰੀ ਸਾਨੂੰ ਦਿੱਤੀ। ਕੋਈ ਗੱਲ ਨਹੀਂ, ਕਾਲ ਉਹ ਵੀ ਮਿਲਾਇਆ ਕਰਨਗੇ ਜਿਸ ਤਰ੍ਹਾਂ ਤੁਸੀਂ।
1: ਬਹੁਤ ਬਹੁਤ ਧੰਨਵਾਦ।
0: ਤੁਹਾਡਾ ਵੀ ਸ਼ੁਕਰੀਆ ਜੀ ਕਾਲ ਕਰਨ ਲਈ।

ਕਾਹ ਚੱਲੇ ਮੈਂ ਤਹਿਮਤ ਕੁੜਤਾ ਲਾ ਕਸ ਲਿਆ ਸੂਟ ਤੇ ਟਾਈ ਫਿਰ ਮੇਰੇ ਤੇ ਅਫਰੀਕਨ ਵਿੱਚ ਦਿਸ ਫਰਕ ਨਾ ਕਾਈ ਸੋਹਣਾ ਨੈਰੋਬੀ ਸ਼ਹਿਰ ਕੀਨੀਆਂ ਦਾ ਸੀ ਭਾਰੀ ਬਈ ਜਿੱਥੇ ਜਾ ਕੇ ਉਤਰੀ ਯਾਰਾਂ ਦੀ ਸਵਾਰੀ ਹਬਸ਼ੀ ਇੱਕ ਉਸੇ ਜਹਾਜ ਵਿੱਚ ਮੇਰੇ ਨਾਲ ਸੀ ਆਇਆ ਉਹਦੀ ਤੇ ਮੇਰੀ ਸ਼ਕਲ ਮਿਲੇ ਜਿਉਂ ਮਾਂ ਪਿਓ ਜਾਇਆ ਰੰਗ ਇੱਕੋ ਜਿਹਾ ਕੱਦ ਕਾਠ ਜਿਉਂ ਜੁੜਵੇਂ ਪਾਈ ਇਉਂ ਜਾਪੇ ਰਮਤਾ ਦੂਸਰਾ ਇੱਥੇ ਜੰਮ ਗਈ ਮਾਏ ਪਰ ਦੂਜੇ ਦੇਸ਼ ਦਾ ਵਜ਼ੀਰ ਸਿਆਲਾ

0: ਆਰਾਮ ਤੋਂ ਮੈਨੂੰ ਸ਼ਹਿਰ ਲਿਆਏ। ਕੀ ਦੱਸਾਂ ਸ਼ਹਿਰ ਨਰੋਬੀ ਦਾ ਮੈਂ ਹਾਲ ਪਿਆਰੇ, ਜਿੱਥੇ ਬੰਦੇ ਕਾਲੇ ਪੂਤ ਸਾਹਿਬ ਜਿੰਨਾ ਜੈ ਪਾਰੇ। ਮੈਥੋਂ ਕਾਲੇ ਵੇਖ ਮੈਂ ਆਕੜ ਗਿਆ ਫਿਰ ਵਾਂਗੂ ਡੰਡੇ, ਇੱਕ ਹਫਤਾ ਰਹਿ ਕੇ ਕੀਨੀਆਂ ਮੈਂ ਗਿਆ ਯਗੰਡੇ। ਨਕਰੂ ਕੁਸੂਮੂ ਜਿੰਜਾ ਫਿਰ ਡਿੱਠਾ ਕੰਪਾਲਾ, ਜੋ ਵਸਿਆ ਸੱਤਾਂ ਪਹਾੜੀਆਂ ਤੇ ਸ਼ਹਿਰ ਨਰਾਲਾ।
1: ਲਓ ਜੀ, ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਅਗਲੇ ਕਾਲਰ ਨੰਬਰ ਸਾਡਾ 0164242431 ਮਿਲਾ ਕੇ ਜੁੜ ਗਏ ਨੇ। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਪਿੰਡ ਪਿਓਰੀ ਤੋਂ ਬੋਲਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ। ਲੱਡੂ ਬੋਲਦਾ ਜੀ।
1: ਲੱਡੂ, ਨਾਮ ਪੂਰਾ ਕੀ ਹੈ ਤੁਹਾਡਾ? ਲੱਡੂ ਤਾਂ ਛੋਟਾ ਨਾਮ ਹੋਊਗਾ।
2: ਭਗਵਾਨ ਸਿੰਘ ਹੈ ਜੀ, ਭਗਵਾਨ ਸਿੰਘ।
1: ਹਾਂ ਭਗਵਾਨ ਸਿੰਘ ਜੀ, ਹੁਣ ਦੱਸੋ ਨਾਮ ਤੁਹਾਡਾ? ਭਗਵਾਨ ਸਿੰਘ ਹੈ, ਲੱਡੂ ਨੀ ਆਪਣਾ ਨਾਮ, ਠੀਕ ਹੈ?
2: ਹਾਂਜੀ ਹਾਂਜੀ ਹਾਂਜੀ।
1: ਤੇ ਗੀਤ ਦੱਸੋ, ਕਿਹੜਾ ਸੁਣਾ ਦਈਏ?
2: ਮਣਕੇ ਸੁਣਾ ਜੀ, ਮਣਕੇ।
1: ਗੁਰਦਾਸ ਮਾਨ ਦੀ ਆਵਾਜ਼ ਚ?
2: ਹਾਂਜੀ, ਇੱਕ ਥੋੜਾ ਸੰਦੇਸ਼ ਦੇਣਾ ਚਾਹੁੰਦੇ ਸੀਗੇ।
1: ਦੱਸੋ, ਬੋਲੋ।
2: ਜਿਵੇਂ ਹੁਣ ਗਰਮੀ ਦੇ ਦਿਨ ਚੱਲੀਏ ਨਾ, ਜਾਨਵਰਾਂ ਨੂੰ ਵੀ ਥੋੜਾ ਥੋੜਾ ਪਾਣੀ ਰੱਖਣਾ ਚਾਹੀਦਾ ਜੀ ਆਪਾਂ ਨੂੰ।
1: ਇੱਥੇ ਵੀ ਟੈਂਪਰੇਚਰ ਜੇ ਬਠਿੰਡਾ 44 ਹੈ ਤਾਂ ਇੱਥੇ 43 ਹੋਊਗਾ, ਇਸ ਲਈ ਗਰਮੀ ਬੇਅੰਤ ਹੈ, ਇਸ ਚ ਕੋਈ ਸ਼ੱਕ ਨਹੀਂ ਹੈ। ਤੇ ਇਸ ਜਿਹੜੀ ਤੁਸੀਂ ਗੱਲ ਕਹੀ ਹੈ, ਮੈਂ ਇਸ ਨਾਲ ਸਹਿਮਤ ਹਾਂ ਜੀ, ਤੇ ਇਸ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਆ। ਵਧੀਆ ਗੱਲ ਆ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਾਲ ਕਰਨ ਲਈ, ਤੁਹਾਡੀ ਫਰਮਾਇਸ਼ ਤੇ ਸੁਣਦਿਆਂ ਗੁਰਦਾਸ ਮਾਨ ਨੂੰ।
2: ਚਲੋ ਠੀਕ ਹੈ ਸਰ, ਧੰਨਵਾਦ।

ਲਓ ਜੀ ਪ੍ਰੋਗਰਾਮ ਸ਼ਾਮ ਸਾਨੀ ਦੇ ਵਿੱਚ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਅਗਲੇ ਮਿੱਤਰ ਜੁੜ ਚੁੱਕੇ ਨੇ। ਹੈਲੋ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਨਾਮ ਦੱਸੋ ਤੇ ਫਰਮਾਇਸ਼ ਕੀ ਦੱਸ ਦੋ। ਜ਼ਿਲ੍ਹਾ ਮੋਗਾ ਜੀ ਜੀ। ਲਕਸ਼ਮਣ ਜੀ ਦੱਸੋ ਗੀਤ ਕਿਹੜਾ ਸੁਣਾ ਦਿਓ ਤੁਹਾਨੂੰ। ਮਾਪੇ ਗੀਤ, ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਸੁਣਦਿਆਂ ਤੁਹਾਡੀ ਫਰਮਾਇਸ਼ ਤੇ ਗੁਰਵਿੰਦਰ ਬਰਾੜ ਦੀ ਆਵਾਜ਼ ਚ ਮਾਪੇ ਗੀਤ।

0: जी दोस्तों प्रोग्राम शाम सवानी दे विच 0164-242-4331 इस नंबर नूं मिला के साडे नाल अज दे इस प्रोग्राम दे आखरी कॉलर जुड़ चुके ने। हैलो
1: हैलो सत श्री अकाल जी,
0: तुहानूं वी प्यार भरी नमस्कार, सत श्री अकाल जी। नाम दस दो।
1: नाम नाजर सिंह बोलदा जी, गल नाल मेरे दोस्त दा बूटा सिंह।
0: ठीक है जी, नाजर सिंह कित्थों बोलदे ने?
1: गाटवाली तों बोलदे आ जी।
0: गाटवाली नेड़े तलवंडी साबो?
1: हां जी नेड़े तलवंडी साबो
0: जी। जी जी जी जी नाजर सिंह जी, दसो गीत केड़ा सुना दिए?
1: भुपिंदर गिल दा सुना दियो जी।
0: भुपिंदर गिल दा केड़ा गीत ला दिए?
1: नाल नील संशाना दा सुना दियो
0: जी। नाल मिस नीलम है जी?
1: हां जी।
0: ਤੇ ਮੈਨੂੰ ਇੰਜ ਦੱਸੋ ਵੀ ਕਿਵੇਂ ਜਿਹਾ ਮਹਿਸੂਸ ਕਰਦੇ ਹੋ ਵੀ ਆਖਿਰ ਤੇ ਜਮਾ ਤੁਹਾਡੀ ਕਾਲ ਲੱਗ ਗਈ ਹਨਾ ਅੱਜ ਪ੍ਰੋਗਰਾਮ?
1: ਚਲੋ ਲੱਗ ਜਾਂਦੇ ਜੀ, ਕਰਮ ਵਾਲਾ ਉਦੋਂ ਦੇ ਲੱਗਿਆ ਲਾਉਣ ਜੋ ਦਾ ਪ੍ਰੋਗਰਾਮ ਚੱਲਿਆ, ਕੁਦਰਤੀ ਮਿਲ ਗਈ।
0: ਕੁਦਰਤੀ ਮਿਲ ਗਈ ਤੇ ਕਦੇ ਮਨ ਜਾ ਨਹੀਂ ਆਗਦਾ ਵੀ ਯਾਰ ਮਿਲਦੀ ਤਾਂ ਨਹੀਂ ਛੱਡ ਖੜਾ ਇਹਨਾਂ ਦਾ?
1: ਨਾ ਨਾ ਜੀ, ਮਨ ਨਹੀਂ ਆਗਦਾ, ਕਈ ਵਾਰ ਤਾਂ ਚਾਰ ਚਾਰ ਦਿਨ ਮੱਥਾ ਮਾਰੀ ਜਾਂਦੇ ਆ ਜੀ।
0: ਅੱਛਾ
1: ਹਾਂਜੀ,
0: ਚਲੋ ਵਧੀਆ।
1: ਲਾਉਂਦਾ ਮੈਂ 2 ਮਹੀਨਿਆਂ ਤੋਂ
0: ਪਹਿਲਾਂ। ਹਾਂ ਵਧੀਆ ਗੱਲ ਆ ਜੀ, ਵਧੀਆ ਗੱਲ ਆ, ਤਾਂ ਹੀ ਮੈਂ ਤੁਹਾਡੇ ਨਾਲ ਅੱਧਾ ਕੁ ਮਿੰਟ ਗੱਲ ਕਰ ਲਈ। ਚਲੋ ਜੀ, ਸਿਹਤ ਦਾ ਕਾਇਮ ਰੱਖੋ, ਆਪਦਾ ਖਿਆਲ ਰੱਖੋ, ਪਰਿਵਾਰ ਦਾ ਖਿਆਲ ਰੱਖੋ, ਤੇ ਸ਼ੁਕਰੀਆ ਸਾਨੂੰ ਕਾਲ ਕਰਨ ਦਾ।
1: ਮਿਹਰਬਾਨੀ
0: ਮਿਹਰਬਾਨੀ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਤਕਨੀਕੀ ਸਹਿਯੋਗ ਦੇ ਰਹੀ ਸੀ ਸਮੁੱਚੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਤਕਨੀਕੀ ਟੀਮ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਜੀ, ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਦਿਓ ਆਗਿਆ। ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 8 ਜੂਨ ਦਿਨ ਸੋਮਵਾਰ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ, ਜਿਨ੍ਹਾਂ ਦੇ ਸ਼ੁਰੂਆਤੀ ਹਿੱਟ ਗੀਤ ਹਰ ਟੇਪ ਰਿਕਾਰਡਰ ਦੀ ਸ਼ਾਨ ਬਣੇ।

ਹੁਣੇ ਤੁਸੀਂ ਸੁਣ ਰਹੇ ਸੀ ਅਨੂਪ ਚਲੋਟਾ ਦੀ ਆਵਾਜ਼ ਦੇ ਵਿੱਚ ਇਹ ਗਜ਼ਲ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਰੰਗੇ ਗਜ਼ਲ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਘੜੀ ਦੇ ਮੁਤਾਬਿਕ ਰਾਤ ਦੇ 8:44 ਤੇ 39 ਸਕਿੰਟ ਹੋਏ ਨੇ। 8:45 ਤੇ ਰੀਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਅਪਡੇਟ ਸਮਾਚਾਰ ਸੰਧਿਆ, ਤੇ ਰਾਤੀ 9 ਵਜੇ ਅੰਗਰੇਜ਼ੀ ਵਿਚ ਖ਼ਬਰਾਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸਮਾਚਾਰ ਸੰਧਿਆ ਲਈ ਕਰੋ ਕੁਝ ਪਲ ਇੰਤਜ਼ਾਰ।